ਦੋ ਸੋਨੇ ਦੇ ਪੈਸੇ ਦਿੱਤੇ, ਆਖਿਆ ਜਾ ਇੱਕ ਪੈਸੇ ਦਾ ਝੂਠ ਲੈ ਕੇ ਆ, ਇੱਕ ਪੈਸੇ ਦਾ ਸੱਚ ਲੈ ਕੇ ਆ। ਮਰਦਾਨਾ ਬਾਜ਼ਾਰ ਵਿੱਚ ਪੁੱਛਦਾ ਫਿਰਦਾ, ਭਾਈ ਇੱਕ ਪੈਸੇ ਦਾ ਸੱਚ ਚਾਹੀਦਾ ਤੇ ਇੱਕ ਪੈਸੇ ਦਾ ਝੂਠ ਚਾਹੀਦਾ। ਕਈ ਅਨਭੋਲ ਮਨੁੱਖ ਅਗਿਆਨੀ ਪੁਰਸ਼ ਮਾਹੌਲ ਵੀ ਕਰਦੇ ਹਨ, ਭਾਈ ਐਸੀ ਵਸਤੂ ਕਦੀ ਬਾਜ਼ਾਰਾਂ ਵਿੱਚ ਵਿਕੀਆਂ ਤੇ ਫਿਰ ਇਹ ਹੈ ਹੀ ਕੀ, ਝੂਠ ਕੀ ਹੈ ਤੇ ਸੱਚ ਕੀ ਹੈ ਇਹ ਕੌਣ ਦੱਸ ਸਕਦਾ। ਤਾਂ ਇੱਕ ਜਿਸ ਮਨੁੱਖ ਦੇ ਪੂਰਵਲੇ ਕਰਮ ਭਗਤੀ ਭਾਵ ਨਾਲ ਭਰਪੂਰ ਸਨ, ਇਸ ਦਾ ਨਾਮ ਸੀ ਮੂਲ ਚੰਦ। ਉਹਦੇ ਪਾਸ ਜਦੋਂ ਮਰਦਾਨਾ ਗਿਆ, ਆਖਿਆ ਕੀ ਚਾਹੀਦਾ, ਤਾਂ ਮਰਦਾਨੇ ਆਖਿਆ ਬਈ ਇੱਕ ਪੈਸੇ ਦਾ ਸੱਚ ਚਾਹੀਦਾ, ਇੱਕ ਪੈਸੇ ਦਾ ਝੂਠ ਚਾਹੀਦਾ। ਤਾਂ ਮੂਲ ਚੰਦ ਨੇ ਇੱਕ ਕਾਗਜ਼ ਤੇ ਲਿਖ ਦਿੱਤਾ, ਮਰਨਾ ਸੱਚ ਹੈ ਔਰ ਇੱਕ ਕਾਗਜ਼ ਤੇ ਲਿਖ ਦਿੱਤਾ, ਜਿਉਣਾ ਝੂਠ ਹੈ। ਜੇ ਕੋਈ ਕਹਿੰਦਾ ਮੈਂ ਸਦਾ ਰਹੀ ਸੰਸਾਰ ਵਿੱਚ ਰਹਿਣਾ, ਇਹਦੇ ਵਰਗਾ ਝੂਠ ਨਹੀਂ। ਤੇ ਜੇ ਕੋਈ ਕਹਿੰਦਾ ਭਾਈ ਇਹ ਪਤਾ ਨਹੀਂ ਕਿਸ ਵੇਲੇ ਅਕਾਲ ਪੁਰਖ ਦਾ ਸੱਦਾ ਆ ਜਾਵੇ, ਹਮ ਆਦਮੀ ਹਾਂ ਇੱਕ ਦਮੇ।

ਹੋਵੇਗਾ। ਇਹ ਸਰੀਰ ਤਾਂ ਮਿੱਥਿਆ ਹੈ, ਇਹ ਤਾਂ ਇੱਕ ਦਿਨ ਮਿੱਟੀ ਦੀ ਢੇਰੀ ਹੋਣਾ ਹੀ ਹੈ। ਜੇ ਕੋਈ ਕਹਿੰਦਾ ਬਈ ਇਹ ਸਰੀਰ ਮਿੱਟੀ ਦੀ ਢੇਰੀ ਹੋਣਾ ਹੈ, ਇਹਦੇ ਵਰਗਾ ਕੋਈ ਸੱਚ ਨਹੀਂ। ਤੋ ਜਿਉਣਾ ਝੂਠ ਹੈ, ਮਰਨਾ ਸੱਚ ਹੈ। ਇਸੇ ਲਈ ਹਜ਼ੂਰ ਕਹਿੰਦੇ ਨਾ ਭਾਈ, ਇਹ ਮਨੁੱਖਾ ਜਨਮ ਜਪ ਜਪ ਕੇ ਸਫਲ ਕਰ ਲੋ, ਪਤਾ ਨਹੀਂ ਦਰਗਾਹ ਤੋਂ ਕਦੋਂ ਸਦਾ

ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਬਾਈ ਮਨੁੱਖਾ ਜਨਮ ਨੂੰ ਸਫਲ ਕਰਨ ਲਈ। ਅਕਾਲ ਪੁਰਖ ਵਾਹਿਗੁਰੂ ਦਾ ਗੁਣ ਗਾਵਾ, ਅੰਧੇ ਜੀਵਣਾ ਵਿਚਾਰ, ਇਹ ਅੰਧੇ ਅਗਿਆਨੀ ਮਨੁੱਖ ਆਪਣਾ ਜੀਵਨ ਵਿਚਾਰ ਤਾਂ ਸਹੀ, ਕਿਤਨੇ ਕੁ ਦਿਨ ਤੂੰ ਰਹਿ ਜਾਏਗਾ। ਜਿਨ੍ਹਾਂ ਸੁੱਖਾਂ ਦੇ ਮਗਰ ਤੂੰ ਭਜਿਆ ਫਿਰਦੇ ਹੈ, ਇਹ ਅਵਲ ਤਾਂ ਕਿਸੇ ਇੱਕ ਕੋਲ ਰਹਿੰਦੇ ਨਹੀਂ। ਜੇ ਤੇਰੇ ਪਾਸ ਕੋਈ ਸੁੱਖ, ਕੋਈ ਚਾਰ ਕੌਡੀਆਂ, ਕੋਈ ਮਹਿਲ ਮਾੜੀਆਂ ਰਹਿ ਵੀ ਗਈਆਂ ਤਾਂ ਤੂੰ ਕਿਤਨਾ ਕੁ ਚਿਰ ਰਵੇਗਾ? ਤੈਨੂੰ ਤਾਂ ਜਾਣਾ ਹੀ ਪੈਣਾ। ਤੇ ਉੱਥੇ ਭਾਈ ਉਹਨਾਂ ਦੀ ਪੁੱਛ ਹੁੰਦੀ ਹੈ ਜੋ

ਇੱਕ ਥਾਂ ਤੇ ਆਪ ਰੋਜ਼ ਨਿਤਾ ਪ੍ਰਤੀ ਦੀਵਾਨ ਸਜਾਉਂਦੇ ਹਨ। ਦੂਰੋਂ ਨੇੜਿਓਂ ਸੰਗਤਾਂ ਆ ਕੇ ਨਿਹਾਲੋ ਨਿਹਾਲ ਆਪਣਾ ਜੀਵਨ ਸਫਲ ਕਰਦੀਆਂ ਹਨ। ਇਹਨਾਂ ਸੰਗਤਾਂ ਵਿੱਚ ਇੱਕ ਬੱਚਾ ਆ ਕੇ ਬੜੇ ਪਿਆਰ ਦੇ ਨਾਲ ਚੌਕੜੀ ਮਾਰ ਕੇ ਹੱਥ ਜੋੜ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਪਵਿੱਤਰ ਕੀਰਤਨ ਸੁਣ ਕੇ ਗਦ ਗਦ ਹੁੰਦਾ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਇਸ ਬੱਚੇ ਤੇ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਭਾਈ ਛੋਟੇਰੀ ਉਮਰ ਵਿੱਚ ਇਸ ਨੂੰ ਕਿਤਨੀ ਚੰਗੀ ਲੱਗਣ ਹੈ। ਇਸ ਬੱਚੇ ਨੇ ਜਦੋਂ ਸਮਾਪਤੀ ਹੋਣੀ ਤੇ ਫਿਰ ਚੁੱਪ ਕਰਕੇ ਚਲੇ ਜਾਣਾ ਤਾਂ ਮਰਦਾਨੇ ਨੂੰ ਹਜ਼ੂਰ ਨੇ ਕਿਹਾ ਬਈ ਜਦ ਇਹ ਬੱਚਾ ਜਾਣ ਲੱਗੇ ਇਸ ਨੂੰ ਰੋਕ ਲੈਣਾ, ਇਹਦੇ ਕੋਲੋਂ ਕੁਝ ਪੁੱਛਣਾ ਚਾਹੁੰਦੇ। ਅੱਜ ਸਤਸੰਗ ਦੀ ਸਮਾਪਤੀ ਹੋਈ, ਭੋਗ ਪਿਆ ਕੀਰਤਨ ਦਾ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇਸ ਬੱਚੇ ਨੂੰ ਆਪਣੇ ਪਾਸ ਬੁਲਾਇਆ, ਆਖਿਆ ਬੇਟਾ ਤੇਰੀ ਉਮਰ ਤਾਂ ਛੋਟੀ ਹੈ ਪਰ ਸਿਮਰਨ ਵਾਲੇ ਪਾਸੇ ਤੇਰੀ ਲਗਨ ਕਿਵੇਂ ਲੱਗੀ ਹੈ। ਤਾਂ ਇਸ ਬੱਚੇ ਨੇ ਦੱਸਿਆ ਗਰੀਬ ਨਿਵਾਜ, ਇੱਕ ਵੇਰਾ ਦਾ ਜ਼ਿਕਰ ਹੈ, ਮੇਰੀ ਮਾਂ ਆਟਾ ਗੁੰਨ ਰਹੀ ਸੀ ਤੇ ਮੈਨੂੰ ਕਹਿਣ ਲੱਗੀ ਤੂੰ ਅੱਗ ਬਾਲ ਲੈ ਤੇ ਛੇਤੀ ਨਾਲ ਪ੍ਰਸ਼ਾਦ ਤਿਆਰ ਹੋ ਜਾਵੇਗਾ। ਮੈਂ ਅਣਜਾਣ ਸਾਂ, ਮੈਂ ਵੱਡੀਆਂ ਲੱਕੜਾਂ ਪਹਿਲਾਂ ਬਾਲਣ ਦਾ ਯਤਨ ਕੀਤਾ ਤਾਂ ਨਹੀਂ ਬਲੀਆਂ। ਤਾਂ ਮਾਂ ਨੇ ਆਖਿਆ ਪਹਿਲਾਂ ਛੋਟੀਆਂ ਲੱਕੜਾਂ ਬਲਦੀਆਂ ਹਨ ਫਿਰ ਵੱਡੀਆਂ ਨੂੰ ਅੱਗ ਲੱਗਦੀ ਹੈ। ਜਾਂ ਮੈਂ ਛੋਟੀਆਂ ਲੱਕੜਾਂ ਨੂੰ ਅੱਗ ਲਾਈ ਤਾਂ ਉਹ ਪਹਿਲਾਂ ਹੀ ਸੜ ਕੇ ਸੁਆਹ ਹੋ ਗਈਆਂ, ਫਿਰ ਵੱਡੀਆਂ ਲੱਕੜਾਂ ਨੂੰ ਅੱਗ ਲੱਗੀ ਤਾਂ ਮੈਨੂੰ ਗਿਆਨ ਹੋ ਗਿਆ ਕਿ ਮੈਂ ਵੀ ਤਾਂ ਸਭ ਤੋਂ ਛੋਟਾ ਹਾਂ ਤੇ ਹੋ ਸਕਦਾ ਹੈ ਪਹਿਲਾਂ ਕਾਲ ਮੈਨੂੰ ਹੀ ਝਪਟ ਮਾਰ ਦੇ ਤੇ ਕਿਉਂ ਨਾ ਜਿਤਨੇ ਕੁ ਸਵਾਸ ਪਰਮੇਸ਼ਰ ਨੇ ਦਿੱਤੇ ਹਨ ਉਹਨਾਂ ਨੂੰ ਜਪ ਜਪ ਕੇ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਸੇਵਾ ਕਰਕੇ ਸਫਲ ਕਰ ਲਵਾਂ। ਇਹ ਬਚਨ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸੁਣੇ ਤਾਂ ਇਸ ਬੱਚੇ ਨੂੰ ਆਪਣੇ ਗਲ ਨਾਲ ਲਾ ਲਿਆ, ਬੱਚੇ ਦੇ ਕਪਾਟ ਖੁੱਲ ਗਏ। ਕਿਉਂਕਿ ਇਹ ਪ੍ਰਤੀਤ ਉਹਨਾਂ ਨੂੰ ਹੀ ਹੁੰਦਾ ਨਾ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਵੇ। ਮਨਮੁਖ ਤਾਂ ਖਾਣਾ ਪੀਣਾ ਹੱਸਣਾ ਸੌਣਾ, ਮਨਮੁਖ ਨੂੰ ਤਾਂ ਚਾਰ ਗੱਲਾਂ ਚੇਤੇ ਹਨ, ਵਿਸਰ ਗਿਆ ਹੈ ਮਰਨਾ। ਸਿਮਰਨ ਵਿੱਚ ਉਹੀ ਜੁੜਦੇ ਹਨ ਜਿਨ੍ਹਾਂ ਨੂੰ ਮੌਤ ਯਾਦ ਹੈ। ਇਸ ਲਈ ਹਜ਼ੂਰ ਬਖਸ਼ਿਸ਼

ਤਾਂ ਕਹਿਣ ਲੱਗਾ ਫਿਰ ਮੇਰੀ ਇੱਕ ਮੰਗ ਹੈ ਕਿ ਮੇਰੀ ਕਬਰ ਤੇ ਲਿਖ ਦੇਣਾ ਕਿ ਮੈਂ ਸਾਰੇ ਜੀਵਨ ਦੇ ਪਲ ਛਿੰਨ ਕਮਾਈ ਵਿੱਚ ਧਨ ਇਕੱਠੇ ਕਰਨ ਵਿੱਚ ਲਾ ਦਿੱਤੇ ਤੇ ਸਾਰੇ ਜੀਵਨ ਦੀ ਕਮਾਈ ਦੇ ਬਦਲੇ ਮੈਨੂੰ ਇੱਕ ਸਵਾਸ ਵੀ ਨਹੀਂ ਮਿਲਿਆ ਮੁੱਲ। ਇਸ ਤੋਂ ਭਾਵ ਹੈ ਕਿ ਜਿਤਨੇ ਅਮੋਲਕ ਸਵਾਸ ਹੀਰਿਆਂ ਲਾਲਾਂ ਤੋਂ ਵੀ ਮਹਿੰਗੇ ਮੈਂ ਜਪ ਜਪ ਕੇ ਸਫਲ ਕਰਨੇ ਸੀ ਮੈਂ ਵਿਅਰਥ ਗਵਾ ਦਿੱਤੇ ਕਿਉਂਕਿ ਹਮ ਆਦਮੀ ਹਾਂ ਇੱਕ ਦਮੀ ਪਤਾ ਨਹੀਂ ਅਖੀਰਲਾ ਸਵਾਸ ਕਦੋਂ ਆਵੇ ਬਾਈ। ਜੇ ਸਵਾਸ ਦੇ ਨਾਲ ਤੂੰ ਜਪਿਆ ਹੋਵੇਗਾ ਉਹ ਸਵਾਸ ਤੇਰਾ ਦਰਗਾਹ ਵਿੱਚ ਕਬੂਲ ਹੋ ਜਾਵੇਗਾ। ਇਸ ਲਈ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਹਨ।

ਤੇ ਜੇ ਆਪ ਬੋਲਣਾ ਚਾਹੁੰਦਾ ਹੈ ਤਾਂ ਪਰਮੇਸ਼ਰ ਦੀ ਭਗਤੀ ਕਰ, ਉਹਦਾ ਕੀਰਤਨ ਕਰ, ਉਹਦਾ ਜਸ ਕਰ, ਤਾਂ ਕਿ ਤੇਰਾ ਸੰਸਾਰ ਤੇ ਆਇਆ ਸਫਲ ਹੋ ਜਾਵੇਗਾ। ਇਸ ਲਈ ਜਬ ਲਗ ਦੁਨੀਆ ਰਹੀਏ ਨਾਨਕ, ਕਿਸ ਸੁਣੀਏ ਚੰਗਾ ਸੁਣੀਏ ਔਰ ਚੰਗਾ ਹੀ ਕਹੀਏ। ਮਿੱਥਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ, ਜਿਨ੍ਹਾਂ ਨੂੰ ਇਹ ਚੰਗੇ ਗੁਣ ਪ੍ਰਾਪਤ ਹਨ ਭਾਈ, ਉਹਨਾਂ ਦਾ ਸੰਸਾਰ ਤੇ ਆਉਣਾ ਸਫਲ ਸਫਲ ਹੋ ਜਾਵੇਗਾ। ਗੁਰੂ ਨਾਨਕ ਸੱਚੇ ਪਾਤਸ਼ਾਹ

ਜੀਵਨ ਕੀ ਪਿਆਸੀ ਗੁਰੂ ਨੇ ਦਰਸ਼ਨਾਂ ਦੀ ਲਾਸ ਪਈ ਮਿਲੀ ਆਪਾਂ ਵੀ ਇਹਨਾਂ ਦੇ ਨਾਲ ਮਿਲ ਕੇ ਪੜੀ ਕੀ ਪਤਾ ਕਿ ਅੱਜ ਇਹਨਾਂ ਦੀਆਂ ਲੋਚਾਂ ਪੂਰੀਆਂ ਹੋ ਜਾਣੀਆਂ ਅਜੇ ਤੇ ਬੱਤੀ ਕੋਈ ਵੱਡੀ ਗੱਲ ਤਾਂ ਪਿਆਰ ਨਾਲ ਪਹਿਲੇ ਸਿਰ

ਜਿਹੜੇ ਧਰਤੀ ਨੂੰ ਟੁੱਟੇ ਉਹਨੂੰ ਪਾਣੀ ਜ਼ਰੂਰ ਮਿਲੇ, ਜਿਹਨੇ ਖੋਜਿਆ ਉਹਨੂੰ ਮਾਲਕ ਲੱਭਾ, ਜਿਸ ਸਿੱਖ ਨੇ ਮਨ ਜੋੜ ਕੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਗੁਰੂ ਜ਼ਰੂਰ ਮਨ ਅਰਦਾਸ। ਅਸੀਂ ਕਈ ਵਾਰੀ ਅਰਦਾਸ ਕਰਦੇ ਹਾਂ ਪੂਰੀ ਨਹੀਂ ਹੁੰਦੀ, ਇਹਦਾ ਕਾਰਨ ਕੀ? ਅਰਦਾਸ ਕਰਨ ਵਾਸਤੇ ਵੀ ਥੋੜੀ ਜਿਹੀ ਸੋਝੀ ਸੀ। ਅਰਦਾਸ ਕਰਨ ਵੇਲੇ ਤਿੰਨ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ। ਪਹਿਲੀ ਚੀਜ਼ ਤਾਂ ਅਰਦਾਸ ਕਰਨ ਵੇਲੇ ਇਹ ਸੋਚਣਾ ਹੈ ਵੀ ਮੇਰੀ ਅਰਦਾਸ ਜਾਇਜ਼ ਹੈ ਕਿ ਨਜਾਇਜ਼, ਕਿਉਂਕਿ ਨਜਾਇਜ਼ ਅਰਦਾਸ ਵੀ ਹੁੰਦੀ, ਕਿਉਂਕਿ ਅਰਦਾਸ ਚੋਰ ਵੀ ਕਰਦਾ। ਅਰਦਾਸ ਜਿਹੜੀ ਹੈ ਚੋਰ ਵੀ ਕਰਦਾ, ਵੈਦੀ ਆਦਮੀ ਵੀ ਅਰਦਾਸ ਕਰਦਾ, ਇਹ ਅਰਦਾਸ ਜਾਇਜ਼ ਨਹੀਂ ਹੈ। ਪਹਿਲੀ ਚੀਜ਼ ਆ ਅਰਦਾਸ ਜਾਇਜ਼ ਹੋਣੀ, ਤੇ ਦੂਜੀ ਚੀਜ਼ ਮਨ ਦੇ ਅੰਦਰ ਇਹ ਪੂਰਨ ਭਰੋਸਾ ਹੋਣਾ ਚਾਹੀਦਾ ਹੈ ਕਿ ਜਿਸ ਗੁਰੂ ਅੱਗੇ ਮੈਂ ਅਰਦਾਸ ਕਰ ਰਿਹਾ ਉਹ ਮੇਰੀ ਅਰਦਾਸ ਸੁਣ ਰਿਹਾ। ਤੇ ਤੀਜਾ ਮਨ ਦੇ ਅੰਦਰ ਦ੍ਰਿੜ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਮਨਾ ਮੇਰੀ ਅਰਦਾਸ ਵੀ ਜਾਇਜ਼, ਗੁਰੂ ਵੀ ਸੁਣ ਰਿਹਾ ਹੈ, ਪਰ ਦ੍ਰਿੜ ਵਿਸ਼ਵਾਸ ਕੇ ਪੂਰੀ ਵੀ ਜ਼ਰੂਰੀ ਹੈ। ਤਿੰਨੇ ਚੀਜ਼ਾਂ ਜੋ ਸਿਲੰਡਰ ਜਾਣਗੀਆਂ ਉਹ ਅਰਦਾਸ ਜ਼ਰੂਰ ਨਹੀਂ ਹੈ। ਜੇ ਅਰਦਾਸ ਵੀ ਜਾਇਜ਼ ਤੇ ਇਹ ਵੀ ਮਨ ਦੀ ਖਿਆਲ ਹੈ ਗੁਰੂ ਜਾਗਦੀ ਜੋਤ ਹੈ ਸੁਣਦੇ, ਤੇ ਜੇ ਮਨ ਦੇ ਅੰਦਰ ਇਤਨੀ ਕਮਜ਼ੋਰੀ ਹੈ ਨਾ ਮਨਾ ਪਤਾ ਨਹੀਂ ਅਰਦਾਸ ਪੂਰੀ ਹੋਵੇ ਜਾਂ ਨਾ ਹੋਵੇ ਤਾਂ ਵੀ ਨਹੀਂ ਹੋਵੇ, ਕਿਉਂਕਿ ਥੋੜਾ ਜਿਹਾ ਵਿੱਚ ਫਰਕ ਪੈ ਗਿਆ, ਥੋੜਾ ਜਿਹਾ ਵਿੱਚ ਵਿੱਤ ਪੈ ਗਈ ਨਾ ਨਿਸ਼ਚਿਤ ਮਹਾਰਾਜਾ ਰਣਜੀਤ ਸਿੰਘ ਤੇ ਪੂਰਨ ਫੇਥ ਜਰਨੈਲਾਂ ਨੇ ਕਿਹਾ ਸੀ ਕਿ ਸ਼ੇਰੇ ਪੰਜਾਬ ਪਾਣੀ ਬੜਾ ਅੱਥਾ ਹੈ ਅਟਕਣ ਵਾਲਾ ਨਹੀਂ, ਪਰ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਠੀਕ ਮੈਂ ਇਸ ਨੂੰ ਜ਼ਰੂਰ ਪਾਰ ਕਰਾਂ। ਧਿਆਨ ਦਿਓ ਤੋ ਇਧਰੋਂ ਅਟਕ ਵਿੱਚੋਂ ਵੀ ਪਾਣੀ ਵਿੱਚੋਂ ਵੀ ਆਵਾਜ਼ ਆਈ ਕਿ ਐ ਰਣਜੀਤ ਸਿੰਘ ਕਿਧਰੇ ਗਲਤੀ ਕਰਕੇ ਮੇਰੇ ਪੈਰ ਨਾ ਪਾ ਦੇ, ਮੇਰਾ ਨਾਮ ਹੀ ਅਟਕਿਆ, ਮੈਨੂੰ ਕਿਸੇ ਨੇ ਨਹੀਂ ਅਟਕਾਇਆ। ਮਹਾਰਾਜਾ ਰਣਜੀਤ ਸਿੰਘ ਕਲਗੀਧਰ ਪਾਤਸ਼ਾਹ ਜੀ ਦੇ ਸਿੱਖ ਨੇ ਕਿਹਾ ਕਿ ਐਸ ਜੇ ਤੇਰਾ ਨਾਮ ਅਟਕਿਆ ਤੈਨੂੰ ਕਿਸੇ ਨੇ ਨਹੀਂ ਅਟਕਾਇਆ ਤਾਂ ਅੱਜ ਤੱਕ ਮੈਨੂੰ ਵੀ ਕਿਸੇ ਨੇ ਨਹੀਂ ਅਟਕਾਇਆ। ਕੁਛ ਨਹੀਂ ਕਲਗੀਧਰ ਦੀ ਬਖਸ਼ਿਸ਼ ਦੁਆਰਾ ਜਿਹੜੇ ਪਾਸੇ ਗਿਆ ਫਤਿਹ ਮਿਲੀ ਹੈ। ਅਰਦਾਸ ਕੀ ਬੇਅੰਤ ਪਾਣੀ ਹੈ ਕਲਗੀਧਰ ਪਾਤਸ਼ਾਹ, ਮੈਂ ਵੀ ਤੇਰਾ, ਰਾਜ ਵੀ ਤੇਰਾ ਤੇ ਤੇਰੇ ਹੁਕਮ ਵਿੱਚ ਹੀ ਪਾਣੀ ਚੱਲ ਰਿਹਾ ਹੈ। ਪੈਰ ਚੱਲੇ ਲਖ ਅਰਦਾਸ ਕਰਕੇ ਜਰਨੈਲਾਂ ਨੇ ਰੋਕੇ, ਪਰ ਮਹਾਰਾਜਾ ਰਣਜੀਤ ਸਿੰਘ ਨੂੰ ਅਰਦਾਸ ਦੇ ਉੱਤੇ ਪੂਰਨ ਫੇਰ ਸੀ, ਵਿਸ਼ਵਾਸ ਸੀ, ਘੋੜੇ ਨੂੰ ਮਾਰੀ ਦੀ ਜਿਸਲੇ ਪਾਣੀ ਚ ਪਾਇਆ ਅਰਦਾਸ ਦੇ ਸਦਕੇ ਗੁਰੂ ਨੇ ਬਖਸ਼ਿਸ਼ ਕੀਤੀ। ਪਾਣੀ ਇਤਨਾ ਨੀਵਾਂ ਹੋ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਚਰਨਾਂ ਨੂੰ ਛੋ ਕੇ ਬਖਸ਼ ਸੁਣਿਆ ਤਰਾਂ ਗੁਣਾ ਕੀ ਗਾਓ, ਸੁਣੇ ਸੇਖ ਪੀਰ ਪਾਤਸ਼ਾਹ, ਸੁਣੇ ਅੰਧੇ ਪਾਵੇ ਰਹਾਓ, ਸੁਣੇ ਆਸ ਹੋ ਗਏ ਅਰਦਾਸ ਜੈਦ ਹੋ। ਇੱਕ ਵਾਰੀ ਦਾਸ ਕਲਕੱਤੇ ਗਿਆ, ਜਿਸ ਤਰ੍ਹਾਂ ਇੱਥੇ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਇੰਡੀਆ ਵਿੱਚ ਵੀ ਤੁਹਾਡੀ ਬਖਸ਼ਿਸ਼ ਦੁਆਰਾ ਗੁਰੂ ਦੀਆਂ ਸੰਗਤਾਂ ਤਿਆਰ ਕਰਦੀਆਂ ਹਨ, ਇੰਡੀਆ ਵਿੱਚ ਵੀ ਪ੍ਰੋਗਰਾਮ ਰੇਡੀਓ ਤੇ ਵੀ ਟੈਲੀਵਿਜ਼ਨ ਤੇ ਵੀ ਚੱਲਦੇ ਰਹੇ। ਉਹ ਕਲਕੱਤੇ ਗਏ ਫਿਰ ਦੋ ਟਾਈਮ ਦਾ ਕੀਰਤਨ ਜਿਸ ਤਰ੍ਹਾਂ ਇੱਥੇ ਬਖਸ਼ਿਸ਼
ਕੀਰਤਨ ਦੋ ਵੇਲੇ ਦਾ। ਬਾਬਾ ਜੀ ਕਹਿੰਦੇ ਸਰ ਰੋਟੀ ਦੋ ਵੇਲੇ ਖਾਂਦੇ ਹਾਂ, ਇਹ ਭੋਜਨ ਵੀ ਦੋ ਵੇਲੇ ਸਹੀ। ਡਾਕਟਰ ਸਾਹਿਬ ਸਨ, ਉਹ ਕਹਿਣ ਲੱਗੇ ਭਾਈ ਸਾਹਿਬ ਅਸੀਂ ਅਖੰਡ ਪਾਠ ਰਖਾਉਣੇ ਤੇ ਭੋਗ ਵਾਲੇ ਦਿਨ ਕੀਰਤਨ ਤੁਸੀਂ ਕਰੇ। ਪਹਿਲੀ ਸਾਹਿਬ ਸੰਗਤ ਭੋਗ ਵਾਲੇ ਦਿਨ ਉਹਨਾਂ ਦੇ ਘਰ ਪਹੁੰਚੇ, ਮੰਨੇ ਪਰਮੰਨੇ ਡਾਕਟਰ ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਤੋਰ ਪਿਆ ਤੇ ਡਾਕਟਰ ਸਾਹਿਬ ਨੇ ਅਰਦਾਸ ਨੂੰ ਕਹਿਣ ਲੱਗੇ ਭਾਈ ਸਾਹਿਬ ਅਰਦਾਸ ਤੁਸੀਂ ਕਰ। ਦਾਸ ਨੇ ਕਿਹਾ ਵੀ ਮੈਨੂੰ ਤਾਂ ਅਰਦਾਸ ਆਪਦੀ ਨਹੀਂ, ਕਿਸੇ ਹੋਰ ਗੁਰਸਿੱਖ ਨੂੰ ਹੁਕਮ ਕਰੋ। ਕਹਿਣ ਲੱਗੇ ਨਹੀਂ ਤੁਹਾਡੇ ਕੋਲੇ ਕਰਾਣੀ। ਮੈਂ ਕਿਹਾ ਸੱਚ ਬੱਚਨ, ਨਾਲ ਹੀ ਕਹਿਣ ਲੱਗੇ ਵੀ ਅਰਦਾਸ ਕਰੋ ਵੀ ਮੇਰੀ ਦੁਕਾਨ ਚੰਗੀ ਚੱਲੇ। ਮੈਂ ਸੋਚਿਆ ਵੀ ਦੁਕਾਨ ਚੰਗੀ ਚੱਲੇ, ਡਾਕਟਰ ਦੀ ਦੁਕਾਨ ਚੱਲਦਾ ਉਹ ਚੰਗੀ ਚੱਲ ਸਕਦੀ ਜੇ ਮਰੀਜ਼ ਬਹੁਤੇ ਆਉਣਗੇ ਤਾਂ, ਤੇ ਮਰੀਜ਼ ਬਹੁਤੇ ਤਾਉਣਗੇ ਜੇ ਬਿਮਾਰੀ ਪੈਗੀ ਤਾਂ ਉਹ ਚੱਲ ਪਈ। ਮੈਂ ਕਿਹਾ ਡਾਕਟਰ ਸਾਹਿਬ ਇਹ ਕੀ ਕਰਦਾ, ਸਾਡੀ ਕਰ ਦੇ ਖੰਡ ਪਾਠ ਸੇਵਾ ਇਸੇ ਵਾਸਤੇ ਰਖਾਇਆ, ਲੰਗਰ ਵੀ ਇਸੇ ਵਾਸਤੇ ਕੀਤਾ, ਅਰਦਾਸ ਕਰੋ ਵੀ ਮੇਰੀ ਦੁਕਾਨ ਚੰਗੀ ਚੱਲ। ਮੈਂ ਕਿਹਾ ਅਰਦਾਸ ਕਰਨੀ ਹੈ ਕਿ ਪਲੇਕ ਪਾਣੀ ਹੈ ਠਾਕੁਰ ਸ੍ਰੀ ਵਾਜੀ। ਦਾਸ ਨੇ ਕਿਹਾ ਡਾਕਟਰ ਸਾਹਿਬ ਮੈਂ ਨਹੀਂ ਅਰਦਾਸ ਕਰ। ਮਹਾਰਾਜ ਭਾਈ ਸਾਹਿਬ ਇਹ ਕੀ ਕਰਨ ਲੱਗੇ, ਉਹ ਸੰਗਤ ਖੜੀ ਹੈ ਤੁਸੀਂ ਕਿਰਪਾ ਕਰੋ। ਦਾਸ ਨੇ ਕਿਹਾ ਨਹੀਂ। ਡਾਕਟਰ ਕਹਿਣ ਲੱਗੇ ਪਾਠ ਤੋਂ ਇਸ ਵਾਸਤੇ ਰਖਾਇਆ ਸੀ, ਤੋ ਦਾਸ ਨੇ ਕਿਹਾ ਜੇ ਤੁਸੀਂ ਪਾਠ ਰਖਾਇਆ ਹੈ ਲੰਗਰ ਕਰ ਰਹੇ ਹੋ ਤਾਂ ਇਹ ਅਰਦਾਸ ਨਹੀਂ ਕਰਨੀ ਚਾਹੀਦੀ। ਕਹਿਣ ਲੱਗੇ ਹੋਰ ਕਿਹੜੀ ਕਰਨੀ ਚਾਹੀਦੀ। ਮੈਂ ਕਿਹਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਹ ਅਰਦਾਸ ਕਰਦੇ ਹਾਂ ਕਿ ਪਾਤਸ਼ਾਹ ਕਿਰਪਾ ਕਰੋ ਡਾਕਟਰ ਸਾਹਿਬ ਉਹਨਾਂ ਦੇ ਹੱਥਾਂ ਸ਼ਫਾ ਬਖਸ਼ੋ, ਫਰਕੋ ਠੀਕ ਰਹੇ। ਸ਼ਫਾ ਹੋਏਗੀ ਤਾਂ ਮਰੀਜ਼ ਆਪਣੇ ਆਪ ਆਉਣਗੇ, ਆਪੇ ਤੋਂ ਕਰਦੇ ਨਹੀਂ ਵੀ ਅਸੀਂ ਬਿਮਾਰੀ ਗਲਤੀ ਅਰਦਾਸ ਕਰ। ਕਹਿਣ ਲੱਗੇ ਇਹ ਵੀ ਗਲਤੀ ਮੇਰੇ ਕਹਿਣ ਦਾ ਕਿ ਅਸੀਂ ਅਰਦਾਸਾਂ ਵੀ ਓਪਰੀ ਇੰਡੀਆ ਕਰਨ ਲੱਗ ਗਏ ਨਹੀਂ। ਤਿੰਨ ਚੀਜ਼ਾਂ ਅਰਦਾਸ ਜੈ ਗੁਰੂ ਹਾਜ਼ਰ ਨਾਲ ਸੁਣ ਲਿਆ ਹੈ ਪੂਰਨ ਵਿਸ਼ਵਾਸ ਹੋਵੇ, ਅਰਦਾਸ ਵਿਥੀ ਕਦੇ ਨਾ ਹੋਵੇ ਜਨਕੀ ਅਰਦਾਸ। ਇਲੈਕਟਰ ਦੇ ਅੰਦਰ, ਬਿਜਲੀ ਦੇ ਅੰਦਰ ਤਾਕਤ ਹੈ, ਹਰ ਇੱਕ ਵੈਰ ਦੇ ਅੰਦਰ ਤਾਕਤ, ਪਰ ਉਸਦੀ ਫਿਟਿੰਗ ਵਾਸਤੇ ਥੋੜੀ ਜਿਹੀ ਸੋਝੀ ਦੀ ਲੋੜ। ਆਪਣੇ ਆਪ ਫਿਟਿੰਗ ਕਰਾਂਗੇ ਕਿਧਰੇ ਹੱਥ ਲੱਗ ਜਾਏਗਾ, ਛਾਟ ਵੱਜੇ। ਜੇ ਛਾਟ ਵੱਜ ਜਾਂਦਾ ਹੈ ਤਾਂ ਇਹਦਾ ਕਿ ਇਹ ਬਿਜਲੀ ਗਲਤ ਹੈ, ਲਾਈਟ ਹੀ ਗਲਤ ਹੈ। ਨਹੀਂ, ਲਾਈਟ ਤੋਂ ਚੰਗੀ ਹੈ ਪਰ ਘੋੜਿਆ ਤੋਂ ਜ਼ਰਾ ਸਿੱਖਿਆ ਨਹੀਂ ਹੈ, ਇਸ ਕਰਕੇ ਸ਼ਾਰਟ ਵਜੀ। ਇਸੇ ਤਰ੍ਹਾਂ ਅਰਦਾਸ ਤੋਂ ਜਾਇਜ਼ ਹੈ ਬਿਜਲੀ ਕਦੇ ਨਾ ਹੋਵੇ ਜਦਕਿ ਅਰਦਾਸ, ਪਰ ਜੇ ਤੈਨੂੰ ਜੇ ਜਾਂਚ ਨਹੀਂ ਆਈ ਤਾਂ ਜਾਂਚ ਸਿੱਖ ਲੈ ਮਰਦੀ ਕਾਗਜ਼ ਪਰ। ਇਹਦੀ ਵੀ ਅਰਦਾਸ ਕੀਤੀ ਪੂਰੀ ਨਹੀਂ ਹੋਈ ਤਾਂ ਕਹਿ ਦਈਏ ਗੁਰੂ ਨਹੀਂ ਸੁਣਦਾ ਤਾਕਤ ਨਹੀਂ। ਇਹਦੇ ਸਾਨੂੰ ਇਹ ਅਸ਼ਰਧਤਾ ਦਾ ਧੱਕਾ ਪੈਂਦਾ, ਜਿਸ ਤਰ੍ਹਾਂ ਸ਼ਾਰਟ ਪੈਂਦੀ ਹੈ ਧੱਕਾ ਪੈਂਦਾ ਨਾ ਡਿੱਗ ਪੈਂਦੀ। ਮੈਂ ਤੈਨੂੰ ਕਿਹਾ ਮੇਰੀ ਖਿਆਲ ਅਰਦਾਸ ਦੇ ਅੰਦਰ ਬੜੀ ਤਾਕਤ, ਸਿੱਖ ਦੇ ਕੋਲ ਵੱਡੀ ਦਾਤ ਹੀ ਅਰਦਾਸ। ਅਰਦਾਸ ਦੇ ਸਦਕੇ ਸਿੱਖ ਗੁਰੂ ਨਾਲ ਜੁੜ ਜਾਂਦਾ, ਗੁਰੂ ਨਾਲ ਕਨੈਕਸ਼ਨ ਹੋ ਜਾਂਦਾ, ਗੁਰੂ ਨਾਲ ਮਨ ਅਟੈਚ ਹੋ ਜਾਂਦਾ ਹੈ। ਤੀਵੇਂ ਸਾਥ ਨਿਵਾਰ ਮਹਾਰਾ ਦੁੱਖ ਅੰਤਾ ਸੁਖਰਾਸ, ਤਾਂ ਤੋਂ ਵਿਘਨ ਨਾ ਕੋਲ ਲਾਗੇ ਜਾਂ ਪ੍ਰਭ ਅੱਗੇ। ਗੰਗਾ ਜੀ ਵੇਖੋ ਨਾ ਕਿਹੜੇ ਪਿਆਰ ਨਾਲ ਅਰਦਾਸ ਕਰ ਰਹੀ ਹੈ ਗੁਰੂ ਦੀ ਸੰਗਤ। ਮਾਤਾ ਗੰਗਾ ਜੀ ਸੁਣਦੇ ਹਨ ਤੇ ਪਿਆਰ ਵਾਲਿਆਂ ਦੀਆਂ ਆਵਾਜ਼ਾਂ ਸੁਣ ਕੇ ਅੱਖਾਂ ਦੀ ਪ੍ਰਭ ਪ੍ਰਭਾਵਿਤ ਸੰਗਤ ਪੜ ਰਹੀ ਹੈ।

ਦੁਨੀਆਂ ਨੂੰ ਤੇਜਿਆ ਪੱਖਾ ਫੇਰੀ ਪਾਣੀ ਧੋਵਾਂ ਜੋ ਦੇਵੇਂ ਸੁੱਖਾਈ ਅੱਜ ਆਪ ਗੁਰੂ ਕੀ ਸੰਤਾਂ ਨੂੰ ਪੱਖਾ ਬਾਬਾ ਜੀ ਬਾਬਾ ਜੀ ਸਿੰਘ ਜੀ ਮਹਾਰਾਜ ਪੂਰਨ ਮਹਾਂਪੁਰਸ਼ ਜਿਹਨਾਂ ਨੇ ਸਹਿਬ ਸ੍ਰੀ ਗੁਰੂ ਸਾਹਿਬ ਨੂੰ ਆਖਿਆਤ ਗੁਰੂ ਨਰਗਿਆ ਬਾਬਾ ਜੀ ਵਚਨ ਕਰਦੇ ਸਨ ਬਾਈ ਜੀ ਗੁਰੂ ਨੂੰ ਸਾਖਿਆਤ ਸਮਝੋਗੇ ਤਾਂ ਸਾਖਿਆਤ ਤੇ ਜੇ ਨਹੀਂ ਸਮਝੋਗੇ ਤਾਂ ਫਿਰ ਕੋਲ ਨਾ ਬੈਠਾ ਹੋਵੇ ਤਾਂ ਵੀ ਨਹੀਂ ਕੁਪਰੀ ਦਾ ਜ਼ਿਕਰ ਹੈ ਸ਼ਿਮਲੇ ਤੋਂ ਉੱਪਰ ਹੈ ਕੁਪਰੀ ਪਾਰਟੀਸ਼ਨ ਤੋਂ ਪਹਿਲੇ ਦੀਆਂ ਗੱਲਾਂ ਬਾਬਾ ਜੀ ਕੁਪਰੀ ਮਹਾਰਾਜਾ ਪਟਿਆਲੇ ਦਾ ਸਵੇਰੇ ਉੱਤੇ ਰਾਏ ਮਹਾਰਾਜਾ ਯਾਦਵਿੰਦਰ ਸਿੰਘ ਜੀ ਥੋੜਾ ਸਮਾਂ ਹੋਇਆ ਚੜਾਈ ਕਰ ਗਿਆ ਸਿੱਖ ਕੌਮ ਦੇ ਵਿੱਚ ਬੜੀ ਮਹਾਨ ਹਸਤੀ ਸਨ ਉਹਨਾਂ ਦੇ ਮਾਤਾ ਜੀ ਰਾਜ ਮਾਤਾ ਉਹਨਾਂ ਨੇ ਬੇਨਤੀ ਕੀਤੀ ਬਾਬਾ ਜੀ ਗਰਮੀ ਹੈ ਪੰਜਾਬ ਦੇ ਵਿੱਚ ਆਪ ਉੱਥੇ ਬਖਸ਼ਿਸ਼ ਕਰੋ ਬੇਨਤੀ ਪ੍ਰਵਾਨ ਹੋ ਗਈ ਪਹਿਲਾਂ ਤਾਂ ਬਾਬਾ ਜੀ ਕਹਿਣ ਲੱਗੇ ਸਾਨੂੰ ਲੋਹੜੀ ਦੀ ਜਿੱਥੇ ਜ਼ਰੂਰਤ ਅਸੀਂ ਰਾਜੇ ਮਹਾਰਾਜਿਆਂ ਕੋਲ ਕੀ ਜਾ ਕਰਨਾ ਹੈ ਤਾਂ ਰਾਜ ਮਾਤਾ ਨੇ ਗਰਮ ਪੱਲਾ ਪਾ ਕੇ ਅਰਦਾਸ ਕੀਤੀ ਬਾਬਾ ਜੀ ਸਾਨੂੰ ਗੁਰੂ ਨਾਨਕ ਪਾਤਸ਼ਾਹ ਵੀ ਤੋਂ ਰਾਜੇ ਸ਼ਿਵਨਾਥ ਦੇ ਘਰ ਗਏ ਸਨ ਬਾਬਾ ਜੀ ਉਥੇ ਪੂਰਨਵਾਸੀ ਦਾ ਸਮਾਗਮ ਸਤਸੰਗ ਤਾਂ ਰੋਜ਼ ਦਾ ਪ੍ਰਵਾਹ ਚੱਲਦਾ ਹੈ ਨੰਦ ਸਰ ਪਰ ਪੂਰਨਵਾਸੀ ਦਾ ਖਾਸ ਸਮਾਗਮ ਉਸ ਵੇਲੇ ਸੇਵ ਲੈਣ ਤੋਂ ਰਹਿੰਦੇ ਸਨ ਸੰਤ ਮਹਾਰਾਜ ਸੰਤ ਜਾਨ ਸਿੰਘ ਜੀ ਸਾਰਾ ਜਥਾ ਇਕੱਠਾ ਖਿਆਲ ਆਇਆ ਚਲੋ ਮਨਾ ਚੱਲ ਕੇ ਬਾਬਿਆਂ ਦੇ ਦਰ ਤੇ ਹਾਜ਼ਰੀ ਭਰੀਏ ਪੂਰਨਵਾਸੀ ਦੇ ਸਮਾਗਮ ਲੈਲਪੁਰ ਤੋਂ ਸੰਗਤਾਂ ਲਾਹੌਰ ਜਲੰਧਰ ਲੁਧਿਆਣਾ ਦਿੱਲੀ ਦੇਹਰਾਦੂਨ ਪਿਆਰ ਵਾਲੇ ਸੰਗੀ ਬਾਬਾ ਜੀ ਦੀ ਸੰਗਤ ਕਰਨ ਵਾਲੇ ਪਹੁੰਚ ਰਾਤ ਦਾ ਵਿਮਾਨ ਸਜਿਆ ਸ਼ਿਮਲੇ ਤੋਂ ਤਕਰੀਬਨ ਕਾਫੀ 8-9 ਮੀਲ ਹੈ ਸ਼ਿਮਲੇ ਬੜਾ ਭਾਰੀ ਵਿਮਾਨ ਸਜਿਆ ਰਾਤੀ ਅੰਮ੍ਰਿਤ ਕੀਰਤਨ ਹੋਇਆ ਅੰਮ੍ਰਿਤ ਵੇਲੇ ਫਿਰ ਸੀ ਇਹ ਸ਼ਬਦ ਕਿਉਂਕਿ ਪੂਰਨਮਾਸ਼ੀ ਤੋਂ ਦੂਸਰੇ ਦਿਨ ਇਹ ਜਿਹੜਾ ਸ਼ਬਦ ਹੈ ਗੁਰਮਤ ਹਿਰਦੇ ਗਰੀਬੀ ਆਵੇ ਹਾਂ ਕਿਸ ਕੋਲ ਹੁਕਮ ਆਇਆ ਗੁਰਮਤ ਹਿਰਦੇ ਗਰੀਬੀ ਆਵੇ ਹੁਣ ਵੀ ਪੜਿਆ ਭਾਈ ਸਾਹਿਬ ਭਾਈ ਸੰਤਾ ਸਿੰਘ ਜੀ ਰਾਗੀ ਇੱਥੇ ਆਉਂਦੇ ਸਨ ਬਾਬਿਆਂ ਦੇ ਧਿਰ ਨੂੰ ਜਿਸ ਤਰ੍ਹਾਂ ਅੱਜ ਕੱਲ੍ਹ ਭਾਈ ਸਾਹਿਬ ਭਾਈ ਫੇਰ ਸਿੰਘ ਜੀ ਜਿਨ੍ਹਾਂ ਨੇ ਸਾਰੀ ਅੱਜ ਵੀ ਗੁਰੂ ਨੂੰ ਬਾਹਰ ਨਹੀਂ ਜਾਂਦੇ ਕਿਉਂਕਿ ਜਿਨ੍ਹਾਂ ਦੀ ਮਾਲਕ ਦੇ ਦਰ ਤੇ ਡਿਊਟੀ ਉਹਨਾਂ ਨੂੰ ਬਾਹਰ ਜਾਂਦਾ ਚਾਹੇ ਵੀ ਨਹੀਂ ਉਹ ਤਾਂ ਹਾਜ਼ਰ ਨਾਜ਼ਰ ਗੁਰੂ ਨਾਨਕ ਜਾਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰੀ ਸਾਧਨ ਇੱਕ ਮਿੰਟ ਨਹੀਂ ਪੁੱਛਣ ਇੱਕ ਮਿੰਟ ਇੱਕ ਦਾ ਜ਼ਿਕਰ ਹੈ ਸਰਦੀ ਬੜੀ ਸੀ ਇੱਕ ਰਾਗੀ ਪਛੜ ਗਿਆ ਦੋ ਤਿੰਨ ਮਿੰਟ ਬਾਬਾ ਜੀ ਨੇ ਅੰਮ੍ਰਿਤ ਵੇਲੇ ਤਾੜਨਾ ਕੀਤੀ ਸੀ ਕਿਉਂ ਪਿਆਰਿਆ ਗੁਰੂ ਨਾਨਕ ਨੇ ਤੇਰੀ ਉਡੀਕ ਕਰਨੀ ਹੈ ਕਿ ਸਿੱਖ ਨੇ ਗੁਰੂ ਨਾਨਕ ਦੀ ਉਡੀਕ ਏਕ ਨਾ ਭਰ ਗਿਆ ਗੁਰ ਕਰ ਹੋਵਾਂ ਸਹੁ ਜਾਗੇ ਉਹ ਨਿਸ਼ਪਰਸ਼ ਹੋਵਾਂ ਇਹੋ ਕਿਉਂ ਕੰਤ ਪਿਆਰੀ ਹੋਵਾਂ ਸਹੁ ਜਾਗੇ ਉਹ ਨਿਸ਼ਪਰਸ਼ ਗੁਰੂ ਨਾਨਕ ਜਾਗਦਾ ਪਿਆ ਹੈ ਗੁਰੂ ਨਾਨਕ ਉਡੀਕਦਾ ਪਿਆ ਹੈ ਟਾਈਮ ਨਾਲ ਪਹੁੰਚੇ ਗੁਰੂ ਦੇ ਦਰ ਤੇ ਹਾਜ਼ਰੀ ਲੱਗ ਜਾਏ ਗੁਰੂ ਦੀ ਬਖਸ਼ਿਸ਼ ਮਿਲ ਜਾਏ ਤਿੰਨ ਮਿੰਟ ਕੋਈ ਥੋੜੇ ਹੁੰਦੇ ਤਿੰਨਾਂ ਮਿੰਟਾਂ ਨੂੰ ਪਤਾ ਨਹੀਂ ਕਿਤਨਾ ਪਾੜਾ ਪੈ ਜਾਂਦਾ ਹੈ ਭਾਈ ਸੰਤਾ ਸਿੰਘਾਂ ਦੇ ਸ਼ਬਦ ਪੜਿਆ ਗੁਰਮਤ ਹਿਰਦੇ ਗਰੀਬੀ ਆ ਬੜਾ ਵਸਿਆ ਸੰਗਤ ਨੇ ਚੋਪ ਕੇ ਪੜਿਆ ਇਤਨਾ ਅਸਰ ਹੋਇਆ ਰਾਜ ਮਾਤਾ ਜੀ ਉਹਨਾਂ ਦੇ ਮਨ ਤੇ ਕਿ ਸੰਗਤ ਵੀ ਚੋਟ ਕੇ ਤੇ ਬਾਹਰ ਸਾਰ ਸੰਗਤ ਦੇ ਆਪਣੇ ਦੁਪੱਟੇ ਨਾਲ ਜੋੜੇ ਚੜ ਗਏ ਗੁਰਮਤ ਹਿਰਦੇ ਗਰੀਬੀ ਇਤਨੀ ਨਿਮਰਤਾ ਸ਼ਬਦ ਦੇ ਅੰਦਰ ਸਿੱਧੀ ਸ਼ਬਦ ਨੂੰ ਜੋ ਜੋ ਪੜੋਗੇ ਸ਼ਬਦ ਦਾ ਮਨ ਤੇ ਅੰਦਰ ਸ਼ਬਦ ਦੇ ਅੰਦਰ ਗੁਰੂ ਰਹਿੰਦਾ ਗੁਰੂ ਦੇ ਸ਼ਬਦ ਵਿੱਚ ਫਰਕ ਨਹੀਂ ਸ਼ਬਦ ਹੀ ਗੁਰੂ ਦਾ ਉਹਨਾਂ ਨੇ ਭੋਗ ਪਾਇਆ ਸੇਵਕਾਂ ਨੂੰ ਹੁਕਮ ਹੋਇਆ ਸ਼ਬਦ ਪੜੋ ਜਿਸ ਵੇਲੇ ਬਾਜੀਆਂ ਤੇ ਬੈਠੇ ਅੰਮ੍ਰਿਤ ਵੇਲਾ ਸੀ
ਉਹ ਸ਼ਬਦ ਸ਼ੁਰੂ ਕੀਤਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਕਿਸ ਤੇ ਆਪ ਬਿਚਾਈ ਦਰਸ਼ਨ ਹਰ ਦੇਖਣ ਕੀ ਸਾਈ ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਧਿਆਈ ਜੇ ਸੁਖ ਦੇ ਤਾਂ ਤੁਝੇ ਆਰਾਧੀ ਦੁੱਖ ਵੀ ਤੁਝੇ ਧਿਆਈ ਜੇ ਭੁੱਖ ਦੇ ਤਾਂ ਤੀਜਰਾ ਜਾਂ ਦੁੱਖ ਵਿਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਧੋਵਾਂ ਜੋ ਦੇਵੇ ਸੁਖ ਇਸ ਇਹ ਪੰਕਤੀ ਪੜੀ ਸਮਾਂ ਬੜਾ ਟਿਕਿਆ ਬਾਬਾ ਜੀ ਬਿਰਾਗਨ ਲਗਾ ਕੇ ਦੇ ਰਾਗ ਲਗਾ ਕੇ ਜੁੜ ਜਾਣਾ ਅਕਾਲ ਪੁਰਖ ਬਿਰਾਗਨ ਰੱਖ ਦਿੱਤੀ ਕਹਿਣ ਲੱਗੇ ਰਾਗੀ ਸਿੰਘ ਜੀ ਕੀ ਪੜਿਆ ਅੱਛਾ ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵੇ ਸੁਖ ਬਾਬਾ ਜੀ ਕਹਿਣ ਲੱਗੇ ਕਦੇ ਪੱਖਾ ਫੇਰੇ ਆਖੋ ਸਤਰੀ ਹੋਏ ਕਦੇ ਸਾਧ ਸੰਗਤ ਵਾਸਤੇ ਪਾਣੀ ਧੋਏ ਏਡਾ ਵੱਡਾ ਸਵਾਲ ਕੀਤੀ ਏਡਾ ਵੱਡਾ ਕੁਐਸਚਨ ਹਾਰ ਕੇ ਬੇਨਤੀ ਕੀਤੀ ਬਾਬਾ ਜੀ ਅਸੀਂ ਤਾਂ ਪੰਡਤੀਆਂ ਪੜੂਆ ਬਾਬਾ ਜੀ ਕਹਿਣ ਲੱਗੇ ਫਿਰ ਤੁਸੀਂ ਸਾਨੂੰ ਉਪਦੇਸ਼ ਨਹੀਂ ਕਰ ਸਕਦੇ ਇਹਦੇ ਅਮਲ ਨੇ ਕੀਤਾ ਭਾਈ ਜੀ ਸਾਨੂੰ ਉਪਦੇਸ਼ ਨਹੀਂ ਕਰ ਬਾਜੀਆਂ ਤੋਂ ਉਠਾ ਲਾਹੌਰ ਤੋਂ ਸੰਗਤ ਸਾਡੇ ਪਿਆਰ ਵਾਲੇ ਕਈ ਆਏ ਸਾਨੂੰ ਬੜਾ ਬੜੀ ਹੈਰਾਨੀ ਹੋਈ ਸੰਗਤ ਵਿੱਚ ਬਾਬਾ ਜੀ ਨੇ ਤਾੜਨਾ ਕਰ ਦਿੱਤੀ ਬਾਹਰ ਨਿਕਲੇ ਉਸਤਾਦ ਸੰਪੂਰਨ ਸਿਗੋਰੀ ਹੁੰਦੇ ਸੰਗਤੀ ਦੇ ਬੜੇ ਗੁਰੂ ਬੜਾ ਮਿੱਠਾ ਜੀਵਨ ਬਾਹਰ ਆਏ ਹੱਸ ਕੇ ਕਹਿਣ ਲੱਗੇ ਘਾਬਰੋ ਨਾ ਕਿਉਂਕਿ ਮਹਾਂਪੁਰਸ਼ਾਂ ਦੀ ਤਾੜਨਾ ਵਿੱਚ ਹੀ ਤਾੜਨਾ ਘਾਬਰਨਾ ਨਹੀਂ ਚਾਹੀਦਾ ਜੇ ਮਾਸਟਰ ਟੀਚਰ ਕਿਸੇ ਵੇਲੇ ਸਟੂਡੈਂਟ ਬੱਚੇ ਨੂੰ ਤਾੜਦਾ ਹੈ ਉਹਦੇ ਕੋਈ ਵੈਦਰੋਤਾ ਨਹੀਂ ਹੁੰਦੀ ਨਿਰਾਮ ਬੱਚੇ ਦੇ ਭਲੇ ਵਾਸਤੇ ਮਾਤਾ ਪਿਤਾ ਜੇ ਕਿਸੇ ਵੇਲੇ ਬੱਚੇ ਨੂੰ ਕੁਝ ਕਹਿ ਦਿੰਦੇ ਹਨ ਤਾਂ ਉਹਦੇ ਵਿੱਚ ਮਾਤਾ ਪਿਤਾ ਦਾ ਸਵਾਰਥ ਨਹੀਂ ਹੁੰਦਾ ਮਾਤਾ ਪਿਤਾ ਦੀ ਇੱਛਾ ਹੁੰਦੀ ਹੈ ਕਿ ਮੇਰਾ ਬੱਚਾ ਹਮੇਸ਼ਾ ਚੜ੍ਹੀ ਅਕਲਾਂ ਚ ਰਹੇ ਕਾਮਯਾਬ ਹੋਵੇ ਜੇ ਕਿਸੇ ਵੇਲੇ ਮਾਂ ਪੁੱਤ ਨੂੰ ਕਹਿ ਦਿੰਦੀ ਹੈ ਪੁੱਤ ਮਰ ਜਾ ਬਾਬਾ ਜੀ ਕਹਿੰਦੇ ਸਰ ਪੁੱਤਰ ਨੂੰ ਨਹੀਂ ਕਹਿੰਦੀ ਉਹਦੀਆਂ ਬੁਰਿਆਈਆਂ ਨੂੰ ਕਹਿੰਦੀ ਅੰਦਰੋਂ ਤਾਂ ਅਸੀਸਾ ਦਿੰਦੀ ਹੈ ਕਿ ਮੇਰਾ ਪੁੱਤ ਜੁਗੋ ਜੁਗ ਮਹਾਂਪੁਰਸ਼ਾਂ ਦੀ ਤਾੜਨਾ ਹੀ ਬਾਬਾ ਮਨ ਸਿੰਘ ਜੀ ਮਹਾਰਾਜ ਤਾੜਨਾ ਬੜੀ ਪਿਆਰ ਵੀ ਕਰਦੇ ਸਰ ਪਰ ਤਾੜਨਾ ਬਾਬਾ ਜੀ ਕਹਿੰਦੇ ਸਨ ਸਾਰੇ ਮਹਾਂਪੁਰਸ਼ ਚੰਗੇ ਰਹੇ ਪਰ ਤਾੜਨਾ ਦਾ ਪਦਾਰਥ ਤੁਹਾਨੂੰ ਸ਼ਾਇਦ ਇੱਕ ਦੋ ਮਿਲਦੀ ਪਰ ਤਾੜਨਾ ਵਿੱਚ ਤਾੜਨਾ ਸੋਚਿਆ ਕੀ ਕਰੀਏ ਸਾਸ ਪੂਰੇ ਸਵੇਰੇ ਕਹਿਣ ਲੱਗੇ ਥੋੜਾ ਜਿਹਾ ਉਪਰਾਲਾ ਕਰੋ ਸੋਚਿਆ ਵੀ ਪੱਖੇ ਦੀ ਤਾਂ ਇੱਥੇ ਲੋੜ ਨਹੀਂ ਬੜੀ ਠੰਡ ਸੀ ਖਿਆਲ ਆਇਆ ਫਿਰ ਪਾਣੀ ਧੋਈ ਉਹ ਪਾਣੀ ਦਾ ਜਿਸ ਨੇ ਖਿਆਲ ਬਣਿਆ ਤੋਂ ਨਾਲ ਹੀ ਸੋਚਿਆ ਉੱਥੋਂ ਤਕਰੀਬਨ ਅੱਧਾ ਨਹੀਂ ਲੇਖਾ ਚਸ਼ਮਾ ਸੀ ਜਿੱਥੋਂ ਪਾਣੀ ਭਰੋ ਇਹ ਸੋਚਿਆ ਚਲੋ ਮਨ ਮਹਾਂਪੁਰਸ਼ਾਂ ਦੀ ਪ੍ਰਸੰਨਤਾ ਨੇ ਉਹ ਸੰਤ ਮਹਾਰਾਜ ਸੰਤ ਸੁਜਾਨ ਸਿੰਘ ਜੀ ਸੇਵ ਦੇ ਉਸਤਾਦ ਸਨ 20 ਸਾਲ ਦੀ ਸੰਗਤ ਉਹਨਾਂ ਦੀ ਬਖਸ਼ਿਸ਼ ਕੀਰਤਨ ਤੁਹਾਡੇ ਵਿੱਚੋਂ ਕਈਆਂ ਨੇ ਉਹਨਾਂ ਦਾ ਸੁਣਿਆ ਹੋਵੇਗਾ ਤੇ ਜੋ ਉਹਨਾਂ ਦੇ ਕੀਰਤਨ ਵਿੱਚ ਆ ਜਾਂਦਾ ਸੀ ਤੇ ਉੱਠਣ ਦੀ ਹਿੰਮਤ ਹੀ ਨਹੀਂ ਇਹਦੀ ਬਖਸ਼ਿਸ਼ ਹੈ ਬੜੇ ਗੁਣੀ ਸਨ ਸਿਰਫ ਸੰਤ ਹੀ ਨਹੀਂ ਸਨ ਨਾਲੇ ਵਿਦਵਾਨ ਵੀ ਸਨ ਕਲਾਸੀਕਲ ਦੇ ਬੜੇ ਮਾਹਿਰ ਬੜੇ ਬੜੇ ਮੁਸਲਮਾਨ ਉਹਨਾਂ ਨੂੰ ਮੰਨਦੇ ਸਨ ਗਵੀ ਉਹਨਾਂ ਦੇ ਪਿਤਾ ਜੀ ਭਾਈ ਸਾਹਿਬ ਭਾਈ ਗਿਆਨ ਸਿੰਘ ਜੀ ਜੋੜੀ ਵਾਲਾ ਸਿੰਘ ਤੇ ਦਾਸ ਚਾਹੇ ਅਸੀਂ ਕੀ ਕੀਤਾ ਸਿਰ ਦੇ ਉੱਤੇ ਟੀਮ ਚੁੱਕ ਲੈ ਜਿਹੜੇ 17-17 ਸੇਰ ਦੇ ਕ੍ਰਸਤਰ ਚਲੋ ਪਾਣੀ ਵੀ ਤੁਰ ਪੈ ਚਸ਼ਮੇ ਤੇ ਪਹੁੰਚੇ ਪਾਣੀ ਭਰ ਲਿਆ ਚੜ੍ਹਾਈ ਚੜ੍ਹਨੀ ਸ਼ੁਰੂ ਕਰ ਦਿੱਤੀ ਚੜ੍ਹਾਈ ਬੜੀ ਜ਼ਬਰਦਸਤੀ ਸਰੀਰ ਪਸੀਨਾ ਪਸੀਨਾ ਪਾਣੀ ਕੱਪੜਿਆਂ ਤੇ ਡੁੱਲਦਾ ਜਾਏ ਬੜਾ ਸਾਹ ਚੜ੍ਹੀ ਆਖਿਰਕਾਰ ਜਿਸ ਵੇਲੇ ਉੱਪਰ ਪਹੁੰਚੇ ਤਾਂ ਅੱਗੇ ਬਾਬਾ ਜੀ ਨਿਤਨੇਮ ਕਰਕੇ 10 ਵਜੇ ਬਾਹਰ ਨਿਕਲਦੇ ਹੱਥ ਵਿੱਚ ਸੋਟੀ ਚਿੱਟੇ ਗੁਰੂ ਵਰਗੇ ਬਸਤਰ ਪਾਏ ਹੋਏ ਚਿੱਟਾ ਦਾੜਾ ਮਸਤ ਤੇ ਕੋਈ ਦੂਰ ਸੀ ਰੱਬੀ ਟਹਿਲ ਦੂਰੋਂ ਵੇਖਿਆ ਇਸ਼ਾਰਾ ਕੀਤਾ ਕੋਲ ਗਏ ਜਿਸ ਵੇਲੇ ਟੀਮ ਰੱਖੇ ਪਾਣੀ ਨੇ ਨਮਸਕਾਰ ਕੀਤੀ ਬਾਬਾ ਜੀ ਮੁਸਕਰਾ ਪਏ ਕਹਿਣ ਲੱਗੇ ਥੱਕ ਗਏ ਹੋ ਨਹੀਂ ਪਾਏ ਕਹਿਣ ਲੱਗੇ ਕੋਈ ਨੀ ਚਾਹੇ ਇੱਕ ਟੀ ਵੀ ਪਾਣੀ ਦਾ ਲਿਆਂਦਾ ਜੇ ਉਹ ਪੰਕਤੀ ਪੜਨ ਜੋਗੇ ਤਾਂ ਬਣ ਗਏ ਨਾ ਬਾਬਾ ਜੀ ਬਚਨ ਕਰਦੇ ਸਨ ਮਾੜੀ ਕਹਿਣ ਮਾਤਰ ਨਹੀਂ ਕਮਾਈ ਕਰਕੇ ਦੁਨੀਆਂ ਨੂੰ ਉਪਦੇਸ਼ ਦਿਓ ਉਹਦਾ ਅਸਰ
ਸ਼ਾਸਨ ਸੇਵ ਦਿਸਕ ਪੂਜਨ ਸਭ ਆਵੇ ਸਭ ਗਾਵੇ ਹਰ ਉਤੋਂ ਬਾਣੀ ਅਦੋਂ ਕਹਿੰਦੇ ਗਾਵਿਆ ਸੁਣਿਆ ਹਰ ਤਿਰ ਕਾ ਥਾਏ ਪਾਵੇ ਜਿਸ ਸਤਿਗੁਰ ਕੀ ਆ ਗਿਆ ਸਤ ਸਤ ਸਤ ਕਿਹੜੇ ਲਿਖੇ ਨੇ ਕਮਾਈ ਕਰ ਆਪਣਾ ਪ੍ਰੈਕਟੀਕਲ ਜੀਵਨ ਬਣਾ ਕੇ ਫਿਰ ਕੀਰਤਨ ਕਈ ਵਾਰੀ ਇਹ ਵੀ ਕਹਿ ਦਿੰਦੇ ਸਨ ਵੀ ਤੁਹਾਡੇ ਵੀ ਤੇ ਕੰਜਰਾਂ ਕੀ ਫਰਕ ਕਈ ਵਾਰੀ ਕਹਿ ਬਾਬਾ ਜੀ ਨੇ ਕਿਉਂਕਿ ਬਖਸ਼ਿਸ਼ ਕਹਿੰਦੇ ਸਨ ਕਹਿਣਾ ਤੁਹਾਡੇ ਵਿਚਾਰ ਕੀ ਫਰਕ ਹੈ ਸਾਲ ਤੁਹਾਡੇ ਕੋਲ ਵੀ ਇਹਨੂੰ ਨਾ ਕੋਲ ਵੀ ਚਵਲ ਉਹ ਵੀ ਪੜ੍ਹ ਲੈਂਦੇ ਤੁਸੀਂ ਵੀ ਪੜ੍ਹ ਰਾਤ ਨੂੰ ਵੀ ਆਉਂਦੇ ਤੁਹਾਨੂੰ ਤੇ ਫਰਕ ਭਾਈ ਜੀ ਇਹ ਹੀ ਹੈ ਗੁਰਮੁਖਤਾਰ ਤਾਰ ਤੇ ਮਨ ਜੇ ਗੁਰਮੁਖਤਾਰ ਨਹੀਂ ਆਈ ਤਾਂ ਕੋਈ ਸਕ ਗੁਰਮੁਖਤਾਰ ਸਿੱਖ ਰਹੀ ਹੈ ਉਹ ਗੁਰੂ ਨਾਲ ਜੁੜ ਕੇ ਆਪਣਾ ਪ੍ਰੈਕਟੀਕਲ ਅੱਜ ਤੱਕ ਉਹਨਾਂ ਧੰਨ ਗੁਰੂ ਅਰਜਨ ਦੇਵ

ਤੁਰ ਪਈ ਹੈ ਗੁਰੂ ਦੇ ਦਰ, ਨਾਲੇ ਤੁਰੇ ਜਾਂਦੇ ਨਾਲੇ ਸ਼ਬਦ ਦੀ ਧਾਰਨਾ ਪੜਦੇ, ਕਿਉਂਕਿ ਸਿੱਖ ਜਿਸੇ ਦੇ ਗੁਰੂ ਵੱਲ ਤੁਰਦਾ ਨਿੰਦਿਆ ਚੁਗਲੀ ਕਰਦਾ ਨਹੀਂ ਸੀ, ਸ਼ਬਦ ਦੀ ਧਾਰਨਾ ਸ਼ਬਦ ਨਾਲ ਹੀ, ਤਾਂ ਜੋ ਉੱਥੋਂ ਹੀ ਆਰਮੀ ਸ਼ੁਰੂ ਹੋ ਜਾਂਦੀ ਹੈ ਗੁਰੂ ਦੇ ਦਰਦ ਤੇ ਲੱਗਣੀ, ਤਾਂ ਸੰਗਤ ਤੁਰੀ ਜਾਂਦੀ ਹੈ ਤੇ ਨਾਲੇ ਪੜ੍ਹਦੀ ਜਾਂਦੀ ਹੈ।

ਸਾਰੀ ਪੜ੍ਹਦੀ ਜਾਂਦੀ ਮੇਰੇ ਸਤਿਗੁਰ ਜੀ ਦੇ ਦਰਸ਼ਨ ਤੇ ਦਰਸ਼ਨ ਦੇਣ ਵਾਲਾ ਚਾਦਰ ਦੀ ਕੁੱਕੜ ਮਾਰ ਕੇ ਪਿੱਛੇ ਪਿੱਛੇ ਸੋਚਦੇ ਅੱਗੇ ਹੋ ਕੇ ਕਹਿ ਦਈਏ ਕਰ ਲਓ ਦਰਸ਼ਨ ਫਿਰ ਆਪੇ ਸੋਚਿਆ ਨਹੀਂ ਇਹਨਾਂ ਨੇ ਤਾਂ ਸਾਨੂੰ ਪ੍ਰੇਮੀ ਸਿੰਘ ਬਣਾਇਆ ਪਿੱਛੇ ਪਿੱਛੇ ਤੁਰੇ ਆਉਂਦੇ ਆਪਣੇ ਬੱਚਿਆਂ ਦਾ ਪਿਆਰ ਵੇਖ ਕੇ ਜਿਸ ਤਰ੍ਹਾਂ ਮਾਂ ਖੁਸ਼ ਹੁੰਦੀ ਹੈ ਮਾਂ ਨੂੰ ਕਿਤਨਾ ਚਾਅ ਚੜ ਜਾਂਦਾ ਹੈ ਗੁਰੂ ਨੂੰ ਚਾਅ ਚੜ ਪਹੁੰਚ ਗਏ ਸਾਰੇ ਕਿੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨੀ ਡਿਉਣੀ ਜਥੇਦਾਰ ਲੈ ਕੇ ਅਸਾਦ ਸੰਗਤ ਦੀ ਸਾਰੇ ਹੁਣ ਸਾਵਧਾਨ ਹੋਵੋ ਜੋੜੇ ਇੱਥੇ ਉਤਾਰ ਦਿਓ ਹਰਿਮੰਦਰ ਸਾਹਿਬ ਜਾ ਕੇ ਗੁਰੂ ਦੇ ਦਰਸ਼ਨ ਕਰ ਸਾਰਿਆਂ ਦੇ ਜੋੜੇ ਲੈ ਦਿਓ ਸੰਗਤ ਅੰਦਰ ਜਾਣ ਲੱਗ ਜਥੇਦਾਰ ਨੇ ਸੋਚਿਆ ਵੀ ਕੋਈ ਜੋੜਿਆਂ ਦਾ ਰਾਖਾ ਵੀ ਦੇਣਾ ਇੱਕ ਸਿੱਖ ਨੂੰ ਬੁਲਾਇਆ ਲੈ ਵੀ ਸਿੱਖਾਂ ਹੁਕਮ ਕਰੋ ਜਥੇ ਵੀ ਸਾਰੀ ਸੰਗਤ ਅੰਦਰ ਜਾ ਕੇ ਗੁਰੂ ਦੇ ਦਰਸ਼ਨ ਕਰੇਗੀ ਤੇ ਤੂੰ ਉਤਨਾ ਚਿਰ ਉੱਤੇ ਜੋੜਿਆਂ ਦਾ ਰੱਖ ਇਸ ਪ੍ਰੇਮੀ ਨੇ ਸਿੱਖ ਦੇ ਨੇਤਰ ਪਰ ਇਹ ਕਹਿਣ ਲੱਗਾ ਜਥੇਦਾਰ ਜੀ ਮੈਨੂੰ ਇੱਥੇ ਨਾ ਮੈਂ ਤਾਂ ਚਿਰਾਂ ਦੀਆਂ ਆਸਾਂ ਲਾਈ ਵੀ ਕਿ ਕਦੋਂ ਭਾਗਾਂ ਵਾਲਾ ਦਿਨ ਚੜੇਗਾ ਕਦ ਭਾਗਾਂ ਵਾਲੀ ਘੜੀ ਆਏਗੀ ਜਦ ਮੈਂ ਇਹਨਾਂ ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ ਕਰ ਮੈਨੂੰ ਨਾ ਦੂਜੇ ਸਿੱਖ ਨੂੰ ਕਿਹਾ ਇਹਦੀਆਂ ਵੀ ਭੁੱਬਾਂ ਨਿਕਲ ਗਈਆਂ ਜਥੇਦਾਰ ਜੀ ਮੇਰੀ ਅੱਖਾਂ ਜਦੋਂ ਵਾਸਤੂ ਮੇਰਾ ਕੁਛ ਕਰਦਾ ਹੈ ਦੋ ਸੱਚੇ ਮੋਤੀ ਗੁਰੂ ਦੇ ਚਰਨਾਂ ਤੇ ਜਾ ਕੇ ਤੁਸੀਂ ਮੈਨੂੰ ਨਾ ਮਿਠਾਓ ਮੇਰੇ ਮਨ ਦੀ ਤਾਂ ਇਹ ਅਵਸਥਾ ਹੈ ਕਿਹੜੀ

ਨਹੀਂ ਕਰਨੀ, ਉਹ ਸਿੱਖਾਂ ਦੀ ਤੁਰਦੀ। ਸਤਿਗੁਰੂ ਆਪ ਸਮਝਦੇ ਜਿਰ ਕੇ ਚੋਲੇ ਰਸੜੇ ਪਿਆਰੇ, ਕੱਲ ਤਿਨਾ ਕੇ ਪਾਸ ਹੁਣ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਜੀ। ਬਾਬਾ ਪਿਤਾ ਜੀ ਪਹੁੰਚ ਕੇ ਜਾ ਕੇ ਸਾਹਿਬਾਂ ਦੇ ਹੱਥੋਂ ਜੋੜਾ ਲੈ ਲਿਆ, ਰੋ ਕੇ ਕਿਹਾ ਨੀਚਾਂ ਨੂੰ ਉੱਚ ਕਰਨ ਵਾਲੇ ਆ, ਪੱਤਾਂ ਨੂੰ ਪਾਵਨ ਕਰਨ ਵਾਲੇ ਆ, ਤੂੰ ਵੀ ਨੀ ਪਾਉਤੀ ਬਾਬਿਆ, ਇਹਦੇ ਸੋਹਣੇ ਸੁੱਖ ਤੂੰ ਵੀ ਛੁੱਟ ਪਾਤਸ਼ਾਹ ਇੱਥੇ ਬੈਠੇ ਹੋ ਜੋੜੇ ਤੇ ਚੜ ਰਹੇ ਹੋ। ਹਜ਼ੂਰ ਕਹਿਣ ਲੱਗੀ ਬਾਬਾ ਤੋਂ ਤਾਂ ਇਹਨਾਂ ਨੇਤਰਾਂ ਨਾਲ ਧੰਨ ਗੁਰੂ ਨਾਨਕ ਦੇ ਦਰਸ਼ਨ ਕੀਤੇ, ਉਹਦਾ ਨੀਝ ਲਾ ਕੇ ਵੇਖੇ ਜੋੜਾ ਕਿਸਦਾ ਹੈ। ਬਾਬੇ ਨੇ ਨੀਝ ਲਾ ਕੇ ਤੱਕਿਆ, ਸੱਚਮੁੱਚ ਉਹ ਜੋੜਾ ਮੇਰੇ ਧੰਨ ਗੁਰੂ ਨਾਨਕ ਪਾਸ ਸੰਗਤ ਹਰ ਪ੍ਰਭੂ ਗੁਰੂ ਕਿੱਥੇ ਰਹਿੰਦਾ, ਤੁਹਾਡੇ ਨੇਤਰਾਂ ਚ ਤੁਹਾਡੇ ਹਿਰਦੇ ਤੇ ਵੇਖਿਆ ਪਿਆਰੀ ਸਾਹਿਬ ਗੁਰੂ ਦੀ ਬਖਸ਼ਿਸ਼ ਦੁਆਰਾ ਜੋ ਗੁਰੂ ਨਾਨਕ ਦੇ ਪਾਤਸ਼ਾਹ ਆਪ ਇੱਥੇ ਸੋਝ ਸੰਗਤ ਵੱਲ ਵੇਖੋ। ਇਸ ਵੇਲੇ ਸੰਗਤ ਨੇ ਤੱਕਿਆ, ਉਪਾ ਮਾਰ ਕੇ ਰੋਈ ਜਾਂਦੀ ਕਿਹੜੀ ਭੁੱਲ ਕੀ, ਜਿਹਦੇ ਕੋਲ ਗੁਨਾਹ ਪੁਛਾਉਣੇ ਸਨ ਉਹਨੂੰ ਜੋੜਿਆ, ਜਿਹਦੇ ਕੋਲ ਜੀਤ ਆ ਲੈਣਾ ਸੀ ਉਹਦੇ ਨਾਲ ਇੱਕ ਬਾਬੇ ਨੇ ਕਿਹਾ ਪਾਤਸ਼ਾਹ ਕਰੋ ਕਿਰਪਾ ਕਰੋ। ਹਜ਼ੂਰ ਉੱਥੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਆ ਕੇ ਬਿਰਾਜਮਾਨ ਹੋਏ, ਹਰਿਮੰਦਰ ਸਾਹਿਬ ਜੀ ਕਾ ਦੇ ਅੰਦਰ ਕੀਰਤਨ ਸਤਿਨਾਮ ਸੰਗਤ ਦੀਆਂ ਨਜ਼ਰਾਂ ਨਹੀਂ ਪ੍ਰਾਪਰ ਵਾਜੂ ਜਾ ਰਹੇ। ਗੁਰੂ ਨੇ ਤਖਸ਼ਿਸ਼ ਕੀਤੀ ਤੇ ਕਿਹਾ ਪਿਆਰੀ ਸਾਧ ਸੰਗਤ ਰੋਵੋ ਨਾ, ਪਾਤਸ਼ਾਹ ਇੰਨਾ ਵੱਡਾ ਪਾਪ ਕਰ ਬੈਠੇ। ਹਜ਼ੂਰ ਕਹਿਣਗੇ ਨਹੀਂ, ਜੇ ਤੁਸੀਂ ਇਤਨੀ ਖੇਚਲਾ ਕੀਤੀਆਂ। ਹਜ਼ੂਰ ਕਹਿਣ ਲੱਗੇ ਤੁਹਾਡੇ ਪਿਆਰ ਦੇ ਉੱਤੇ, ਤੁਹਾਡੀ ਪਿਆਰ ਦੀ ਜੋਤੀ ਵਿੱਚ ਪਿਆਰੇ ਦੇ ਵੀ ਨਕਸ਼ ਲਾਓ। ਹਜ਼ੂਰ ਕਹਿਣ ਲੱਗੇ ਪਹਿਲਾਂ ਪੰਕਤੀ ਪੜੋ ਜਿਹੜੀ ਰਸਤੇ ਚ ਪੜੀ, ਦਰਸ਼ਨ ਪਿਆ ਸੀ ਫਿਰ ਸੁਰਾਤ ਚਿਤਵਾ ਵਰਦੇ ਨੀਂਦ ਸੰਗਤ ਨੇ ਸਿਰ ਗੱਜ ਕੇ ਪੜੇ ਆ। ਅਗਲੀ ਪੰਕਤੀ ਪੜਨ ਲੱਗੇ ਹਜ਼ੂਰ ਕਹਿਣ ਲੱਗੇ ਠਹਿਰ, ਅਗਲੀ ਪੰਕਤੀ ਚਾਹ ਖੋਲ ਕਪਟ ਗੁਰ ਮੇਲੇ ਆ ਨਾਨਕ ਹਰ ਸੰਘ ਵੀਤ। ਆਓ ਫਿਰ ਤੁਹਾਡੇ ਪਹਿਲਾਂ ਮਨ ਦੇ ਕਿਵਾੜ ਤਾਂ ਖੋਲੀਏ, ਆਖੋ ਸੀ ਮਨ ਦੇ ਕਿਵਾੜ ਦਰਵਾਜ਼ੇ ਜਿਹੜੇ ਇਹ ਪੂਰਾ ਗੁਰੂ ਹੀ ਖੋਲ ਸਕਦਾ। ਦਰਸ਼ਨ ਦੀਜੇ ਖੋਲ ਕਿਵਾੜ, ਉਹ ਕਿਵਾੜ ਮਾਲਕ ਖੋਲ ਜਿਸ ਵੇਲੇ ਬਖਸ਼ਿਸ਼ ਕਰ। ਕਿਸੇ ਮਹਾਂਪੁਰਸ਼ ਨੇ ਲਿਖਿਆ ਮੁਰਸ਼ਦ ਨੇ ਜਦ ਬੂਹਾ ਲਾਇਆ, ਮੁਰਸ਼ਦ ਲਾਉਣ ਮੁਰਸ਼ਦ ਨੇ ਜਦ ਬੂਹਾ ਲਾਇਆ ਅੰਦਰ ਜਾਤੀ ਪਾਈ, ਹਰ ਪਾਸੇ ਗੁਰੂ ਨਾਨਕ ਬੈਠਾ ਨਿਰੰਕਾਰ ਸਬਲਾਈ, ਚਰਨਾਂ ਵਿੱਚ ਪਦਮ ਹੈ ਸੋਹਣਾ ਜੋ ਦੁਨੀਆਂ ਨੂੰ ਠਾਰੇ, ਚੰਨ ਸੂਰਜ ਇੱਥੇ ਪਾਣੀ ਭਰਦੇ ਮਾਲਕ ਮੋਤੀ ਸਾਰੇ। ਲਾ ਦਿੱਤਾ ਹੋਇਆ ਸੱਜਣ ਸਾਹਿਬ ਦਾ ਲਾ ਦਿੱਤਾ ਸੀ, ਭੂਮੀ ਡਾਕੂ ਦਾ ਲਾ। ਆਓ ਪਿਆਰੇ ਹੋ ਮੇਰੇ ਬੱਚਿਓ, ਤੁਹਾਡਾ ਵੀ ਬੂਆ ਲਾ। ਸਾਰੀ ਸੰਗਤ ਥੱਕੇ ਹੋਈ, ਹਜ਼ੂਰ ਨੇ ਅਮਿਓ ਦ੍ਰਿਸ਼ਟੀ ਨਾਲ ਸਾਰੇ ਵੱਲ ਥੱਕਿਆ ਤੇ ਬਖਸ਼ਿਸ਼ ਕੀਤੀ ਤੇ ਕਿਹਾ ਜਪੋ ਸਤਨਾਮ। ਨਾਮ ਦੀ ਬਖਸ਼ਿਸ਼, ਨਾਮ ਦੀ ਬਖਸ਼ਿਸ਼ ਦੁਆਰਾ ਉਹ ਨਾਮ ਰਸਨਾ ਦੁਆਰਾ ਹਿਰਦੇ ਤੇ ਜਾ ਕੇ ਵਸਿਆ। ਪਿਆਰੀ ਸਾਧ ਸੰਗਤ ਨਾਮ ਦਾ ਧੱਕਾ ਜਿਸ ਵੇਲੇ ਵੱਜਿਆ ਭੂਆ ਫੁਰ ਗਿਆ, ਅੰਦਰ ਤੇ ਬਾਹਰ ਨਾਮ ਹੀ ਦਿਸਣ ਲੱਗ ਗਿਆ। ਅਜੂਨ ਕਹਿਣ ਲੱਗੇ ਹੁਣ ਪੜੋ, ਤਾਂ ਸੰਗਤ ਨੇ ਫਿਰ ਪੜਿਆ ਖੋਲ ਕਪਟ ਗੁਰ ਮੇਲਿਆ ਨਾਨਕ ਹਰ ਸ਼ਾਇਦੀ ਤਫਸੀਸ। ਅਜੂਨ ਕਹਿਣ ਲੱਗੇ ਜੋ ਗੁਰੂ ਦੇ ਪਿਆਰ ਚ ਸਿੱਖ ਜੁੜਦਾ ਹੈ ਗੁਰੂ ਉਹਦੇ ਉੱਤੇ ਸਹਿਮਤ ਕਰਦਾ ਹੈ। ਉਹ ਬਖਸ਼ਿਸ਼ ਸੰਗਤ ਤੇ ਕੀਤੀ, ਤੁਹਾਡੇ ਉੱਤੇ ਵੀ ਕੀਤੀ ਹੈ, ਕਿਉਂਕਿ ਜੇ ਸੰਗਤ ਨੂੰ ਲੈਣ ਵਾਸਤੇ ਪੰਜਵਾਂ ਗੁਰੂ ਨਾਨਕ ਆਪ ਗਿਆ ਹੈ, ਤੁਹਾਨੂੰ ਵੀ ਗੁਰੂ ਨੇ ਲਿਆ। ਆਖੋ ਜੀ ਇੱਕ ਦਿਨ ਨਹੀਂ, ਕਿਹੜੇ ਭਾਸ਼ਾ ਵਾਲੇ ਹੋ ਪਿਆਰੀ ਸੰਗਤ, ਇੱਕ ਵੀਕ ਪੂਰਾ ਮਾਤਾਵਾਂ ਭੈਣਾਂ ਬੱਚੀਆਂ ਗੁਰੂ ਬਜ਼ੁਰਗ ਵੀਰ ਅਜਿਹੀ ਨਾਗਾ ਨਹੀਂ ਪਾਇਆ, ਇੱਕ ਨਾਗਾ ਵੀ ਕੀਰਤਨ ਚ ਨਹੀਂ ਪਾਇਆ। ਬਾਬਾ ਜੀ ਬਚਨ ਕਰਦੇ ਸਰ, ਜਿਹੜਾ ਗੁਰੂ ਦੇ ਦਰਸ਼ਨਾਂ ਚ ਨਾਗਾ ਨਹੀਂ ਪਾਉਂਦਾ ਗੁਰੂ ਮੇਰਾ ਚ ਨਾਗਾ ਨਹੀਂ ਪਾਉਂਦਾ, ਇਹ ਤਾਂ ਸਿੱਧੀ ਹੈ। ਸਾਰੀ ਸੰਗਤ ਨੇ ਮੱਥਾ ਟੇਕਿਆ ਪਾਤਸ਼ਾਹ ਇਹਦੀ ਰਹਿਮਤ। ਹਜ਼ੂਰ ਕਹਿਣ ਲੱਗੇ ਹਾਂ ਸਾਧ ਸੰਗਤ ਇਹ ਪਿਆਰ ਗੁਰੂ ਘਰ ਇਹ ਬਖਸ਼ਿਸ਼ ਹੈ, ਚਲ ਸਰਵ ਗੁਰੂ ਏਕ ਪੈਂਦਾ ਜਾਏ, ਚਲ ਸਤਿਗੁਰੂ ਹੋਰ ਪੈਂਦਾ।
ਭਾਈ ਗੁਰਦਾਸ ਜੀ ਦੇ ਕੋਲ ਸਿੱਖ ਨੇ ਫਿਰ ਬੇਨਤੀ ਕਰ ਭਾਈ ਸਾਹਿਬ ਇਹ ਅਵਸਥਾ ਕਿਹੜੀ ਹੈ ਜੋ ਗੁਰੂ ਨੇ ਇਹਨਾਂ ਨੂੰ ਬਖਸ਼ੀ ਹੈ ਹਜ਼ੂਰ ਭਾਈ ਸਾਹਿਬ ਜੀ ਕਹਿਣ ਲੱਗੇ ਸਹਿਜ ਅਵਸਥਾ ਸਹਿਜ ਅਵਸਥਾ ਗਿਆਨ ਨੂੰ ਕਹਿੰਦੇ ਇਹਨਾਂ ਨੂੰ ਅੰਦਰ ਬਾਹਰ ਗੁਰੂ ਦਾ ਚਾਨਣਾ ਇੱਥੇ ਕਹਿਣ ਲੱਗਾ ਭਾਈ ਸਾਹਿਬ ਅਲੈ ਦੱਸੋ ਸਹਿਜ ਅਵਸਥਾ ਗੁਰੂ ਦੀ ਕਿਰਪਾ ਦੁਆਰਾ ਆਉਂਦੀ ਹੈ ਹੋਰ ਵੀ ਕੋਈ ਸਾਧਨ ਹੈ ਭਾਈ ਸਾਹਿਬ ਜੀ ਕਹਿਣ ਲੱਗੇ ਛੇ ਪੌੜੀਆਂ ਸਹਿਜ ਅਵਸਥਾ ਜਿਹੜੀ ਸਹਿਜ ਅਵਸਥਾ ਗਿਆਨ ਹੈ ਉਹਦੀਆਂ ਛੇ ਕਲਾਸਾਂ ਛੇ ਲੈਸਨ ਕਿਹੜੇ ਤੋਂ ਭਾਈ ਸਾਹਿਬ ਜੀ ਦੇ ਗੁਰਦੇ ਗੁਰਮਤਰੀ ਦੇ ਗਰੀਬੀ ਪਹਿਲੀ ਕਲਾਸ ਦੁਨੀਆਂ ਦੇ ਪਦਾਰਥ ਮਿਲੇ ਹਨ ਤੇ ਮਨ ਦੇ ਅੰਦਰ ਨਿਮ ਗਰੀਬੀ ਦਾ ਮਤਲਬ ਨਿਮਤ ਹੈ ਇਹ ਲੀਰਾਂ ਪਾ ਲਓ ਕੱਪੜੇ ਮੈਲੇ ਪਾ ਲਓ ਗਰੀਬੀ ਦਾ ਮਤਲਬ ਹੈ ਨਿਮਤ ਦੁਨੀਆਂ ਦੇ ਪਦਾਰਥ ਮਿਲੇ ਹਨ ਸਿੱਖ ਅਰਦਾਸ ਕਰਦਾ ਤੂੰ ਜਾਗੇ ਅਰਦਾਸ ਕੁਮਾਰੀ ਜੀ ਉਹ ਪਿੰਡ ਸਭ ਤੇਰਾ ਕੌ ਨਾਲੇ ਸਭ ਤੇਰੀ ਵਡਿਆਈ ਕੋਈ ਹਾਂ ਤੁਸੀਂ ਕੋਲ ਕੁਮਾਇਆ ਗੁਰਮਤਰੀ ਨੇ ਗਰੀਬੀ ਆ ਤੇ ਦੂਜੀ ਪੌੜੀ ਕਿਹੜੀ ਹੈ ਪਰ ਨਾਰੀ ਕਿਤਨਾ ਉੱਚਾ ਕਰੈਕਟਰ ਸਿੱਖ ਨੂੰ ਪਰ ਹਰ ਪਰੰਤੁਲ ਪ੍ਰਿਆ ਪਰਮਾਤ ਹੋਵਾ ਹੈ ਇਹ ਸਿੱਖ ਦਾ ਕਿਤਨਾ ਪਵਿੱਤਰ ਜੀ ਇੱਕ ਨਾਰੀ ਜਤੀ ਹੋਏ ਜਤੀ ਸਤੀ ਰਹਿੰਦਾ ਹੈ ਗੁਰੂ ਦਾ ਪਰ ਨਾਰੀ ਦੇ ਨੇੜ ਨਾ ਜਾਏ ਤੀਜੀ ਪੌੜੀ ਪਰ ਦਰਬੇ ਨੂੰ ਹੱਥ ਨਾ ਲਾ ਪਰਾਇਆ ਤਨ ਗਿਆ ਸਿੱਖ ਵਾਸਤੇ ਮਿੱਟੀ ਦੀ ਚੌਥੀ ਪੌੜੀ ਪਰ ਨਿੰਦਾ ਸੁਣ ਆਪ ਹਟਾ ਕਿਸੇ ਦੀ ਨਿੰਦਾ ਨਾ ਕਰਨੀ ਹੈ ਨਾ ਸੁਣ ਇੱਕ ਵਾਰੀ ਨਾਨਕ ਸਰ ਬਾਬਾ ਜੀ ਕਹਿਣ ਲੱਗੇ ਸੰਗਤ ਨੂੰ ਵੀ ਨਿੰਦਾ ਨਾ ਕਰਿਆ ਕਰ ਇੱਕ ਉੱਠ ਕੇ ਪ੍ਰੇਮ ਹੀ ਖੜਾ ਹੋ ਗਿਆ ਬਾਬਾ ਜੀ ਸਾਡਾ ਤਾਂ ਸੁਭਾਅ ਬਣ ਗਿਆ ਨਿੰਦਾ ਕਰਨ ਜਿਹਦੇ ਕੋਲੋਂ ਮਤਲਬ ਹੱਲ ਹੋ ਜਾਏ ਉਹਦੀ ਉਸਤ ਕਰਨ ਲੱਗ ਜਾਂਦੀ ਐਵੇਂ ਜਾਣਦੇ ਵੀ ਇਹਦੇ ਆਦਮੀ ਚੰਗਾ ਨੇ ਪਰ ਸਵਾਰਥ ਪੂਰਾ ਹੋਇਆ ਉਹਦੀਆਂ ਤਰੀਫਾਂ ਦੇ ਜੀ ਬੜਾ ਉਪਕਾਰੀ ਇਹਦੇ ਵਰਗਾ ਸਿੱਖੀ ਤੇ ਜੇ ਮਤਲਬ ਅੱਲਾ ਹੋਵੇ ਉਹਦੀ ਨਿੰਦਾ ਸ਼ੁਰੂ ਕਰ ਸਾਡਾ ਤਾਂ ਸੁਭਾਅ ਹੈ ਬਾਬਾ ਜੀ ਕਹਿਣ ਲੱਗੇ ਚੰਗਾ ਨਿੰਦਾ ਵੀ ਕਰਿਆ ਕਰੋ ਉਸ ਵੀ ਕਰਿਆ ਕਰੋ ਸਾਰੀ ਸੰਗਤ ਹੈਰਾਨ ਹੋ ਗਈ ਬਾਬਾ ਜੀ ਹੁਣੇ ਤੁਸੀਂ ਕਿਹਾ ਸੀ ਨਹੀਂ ਕਰਨੀ ਚਾਹੀਦੀ ਬਾਬਾ ਜੀ ਕਹਿਣ ਲੱਗੇ ਜੀ ਤੁਹਾਡਾ ਸੁਭਾਅ ਬਣ ਗਿਆ ਹੈ ਤਾਂ ਨਿੰਦਾ ਵੀ ਕਰੋ ਉਸ ਵੀ ਬਾਬਾ ਜੀ ਉਹ ਕਿਸ ਤਰ੍ਹਾਂ ਬਾਬਾ ਜੀ ਕਹਿਣ ਲੱਗੇ ਜੇ ਨਿੰਦਾ ਕਰਨੀ ਹੈ ਤਾਂ ਆਪਣੀ ਕਰੋ ਸਭ ਔਗਣ ਨਿੰਦਾ ਕਰਨੀ ਹੈ ਤੇ ਆਪਣੀ ਕਰੋ ਜੇ ਉਸਤ ਕਰਨੀ ਹੈ ਤਾਂ ਮੇਰੇ ਧੰਨ ਗੁਰੂ ਨਾਨਕ ਕਰੋ ਸਮਾਜ ਮੁੱਕ ਗਈ ਤੇਰੀ ਭਲਾ ਹੀ ਭਲਾ ਤੇ ਦੂਜੀ ਨਿੰਦਾ ਕਿਸੇ ਨਿੰਦਾ ਭਲੀ ਕਿਸੇ ਦੀ ਪਰ ਨਿੰਦਾ ਤੋਂ ਆਪ ਹਟਾਵੇ ਤੇ ਪੰਜਵੀਂ ਪੌੜੀ ਕਿਹੜੀ ਹੈ ਥੋੜਾ ਸਮੇਂ ਥੋੜਾ ਹੀ ਥੋੜਾ ਸੋਣਾ ਤੇ ਥੋੜਾ ਇਹ ਵੀ ਬੇਨਤੀ ਕੀਤੀ ਬਾਬਾ ਜੀ ਕੋਈ ਮਿਕਦਾਰ ਨਹੀਂ ਲਿਖੀ ਭਾਈ ਸਾਹਿਬ ਜੀ ਕਿਤਨਾ ਥੋੜਾ ਜੇ ਅੱਗੇ ਅੱਠ ਰੋਟੀਆਂ ਖਾਂਦੀਆਂ ਤਾਂ ਹੁਣ ਪੰਜ ਖਾ ਲਈ ਜੇ ਅੱਗੇ 12 ਘੰਟੇ ਸੋਂਦੇ ਹੁਣ 10 ਘੰਟੇ ਸੋਂਦੀ ਉਹ ਬਾਬਾ ਜੀ ਕਹਿਣ ਲੱਗੇ ਨਹੀਂ ਕਿਤਨਾ ਥੋੜਾ ਖਾਓ ਜਿਹਦੇ ਨਾਲ ਸਾਰਾ ਦਿਨ ਸਰੀਰ ਪੀੜਿਆ ਹੀ ਨਾ ਖੱਟੇ ਡਿਕਾਰ ਹੀ ਨਾ ਮੁਸਲਮਾਨ ਰੋਜ਼ੇ ਰੱਖਦੇ ਹਨ ਹਿੰਦੂ ਮਤ ਵਿਚ ਵਰਤ ਰੱਖੇ ਜਾਂਦੇ ਹਨ ਇਹਦਾ ਮਕਸਦ ਕੀ ਹੈ ਕੋਈ ਰੋਜ਼ਿਆਂ ਤੇ ਵਰਤਾਂ ਨਾਲ ਕੋਈ ਰੱਬ ਥੋੜਾ ਖੁਸ਼ ਹੋ ਜਾਂਦਾ ਇਹਦਾ ਮਕਸਦ ਇਹ ਹੈ ਕਿ ਰੋਜ਼ਾ ਰੱਖਣਾ ਥੋੜਾ ਖਾਣਾ ਜਿਹਦੇ ਨਾਲ ਸਰੀਰ ਦੀ ਸ਼ੁੱਧੀ ਆਮ ਡਾਕਟਰ ਕਹਿੰਦੇ ਡਾਕਟਰ ਜੀ ਸਰੀਰ ਭਾਰੀ ਭਾਰੀ ਰਹਿੰਦੀ ਹੈ ਉਹ ਵੀ ਇੱਕ ਦਿਨ ਫਾਕਾ ਕਰ ਲੈ ਇਹਦਾ ਮਤਲਬ ਰੋਜ਼ਾ ਰੱਖਣਾ ਇਹ ਰੋਜ਼ਾ ਹੀ ਹੈ ਇਹਦੇ ਨਾਲ ਸਰੀਰ ਜਿਹੜਾ ਹੈ ਉਹ ਠੀਕ ਹੋ ਜਾਂਦਾ ਹੈ ਤਾਂ ਗੁਰੂ ਨੇ ਕਿਹਾ ਕਿ ਮੇਰਾ ਸਿੱਖ ਇੱਕ ਦਿਨ ਰੋਜ਼ਾ ਜਾਂ ਵਰਤ ਨਹੀਂ ਰੱਖਦਾ ਗੁਰੂ ਕਾ ਸਿੱਖ ਰੋਜ਼ ਹੀ ਰੋਜ਼ਾ ਰੱਖਦਾ ਹੈ ਉਹ ਕਿਸ ਤਰ੍ਹਾਂ ਥੋੜਾ ਸਮੇਂ ਥੋੜਾ ਹੀ ਹੁਣ ਅਲਪਹਾਰ ਕਲਗੀ ਦਾ ਪਾਠ ਸਾਹਿਬ ਨੇ ਲਿਖਿਆ ਅਲਪਹਾਰ ਸੁਣ ਇਤਨਾ ਥੋੜਾ ਖਾਓ ਜਿਹਦੇ ਨਾਲ ਖੱਟੇ ਡਕਾਰ ਹੀ ਨਾ ਆਉਂਦੇ ਇਤਨਾ ਥੋੜਾ ਖਾਓ ਜਿਹਦੇ ਨਾਲ ਸਰੀਰ ਸਾਰਾ ਦਿਨ ਪੀੜੇ ਹੀ ਨਾ ਸਬਰਸ ਮਿੱਠੇ ਮੰਨੀਏ ਸੁਣੀਏ ਸਾਹ ਲਾਉਣੇ ਹਰ ਕੁਰਸੀ ਮੁਖ ਬੋਲਣੇ ਮਾਰਗ ਨਾਦ ਕੀਏ 36 ਅੰਮ੍ਰਿਤ ਭਾਵ ਇੱਕ ਜਗ ਕੋ ਨਜ਼ਰ ਕਰੇ
ਮਾਤਾ ਹੋਰ ਖਾਣਾ ਕੁਝ ਹੀ ਖੁਆ ਜਿਸ ਖਾਦੇ ਸਨ ਪੀੜੀਏ ਮਨ ਮੇ ਚਲੇ ਉਹ ਖਾਣੇ ਨਾ ਖਾ ਜਿਹਦਾ ਮਨ ਵਿਕਾਰੀ ਮਨ ਬੁਰੇ ਪਾਸੇ ਜਾਂਦਾ ਉਹ ਖਾਣੇ ਛੱਡ ਤੇ ਕਿਤਨਾ ਥੋੜਾ ਸਮੀਏ ਬਾਬਾ ਜੀ ਕਹਿਣ ਲੱਗੇ ਕਿੰਨਾ ਥੋੜਾ ਸਮੋ ਜਿਹਦੇ ਨਾਲ ਅੰਮ੍ਰਿਤ ਵੇਲਾ ਤਾਂ ਕਿੰਨਾ ਕਿਉਂਕਿ ਅੰਮ੍ਰਿਤ ਵੇਲਾ ਖਾਸ ਸਖਤੀ ਛੇਵੀਂ ਪੌੜੀ ਕਿਹੜੀ ਹੈ ਐਸਾ ਜੀ ਕਹਿਣ ਲੱਗੇ ਸਤਿਗੁਰੂ ਦਾ ਉਪਦੇਸ਼ ਗੁਰੂ ਕਾ ਉਪਦੇਸ਼ ਜੋ ਗੁਰੂ ਕਾ ਹੁਕਮ ਹੈ ਉਹਨੂੰ ਚੋਣੇ ਸਾਨੂੰ ਕੌਣ ਹੈ ਜੋ ਪਤੀ ਦਾ ਹੁਕਮ ਹੈ ਲੈ ਪੁੱਤਰ ਕੌਣ ਹੈ ਜੋ ਮਾਤਾ ਪਿਤਾ ਦਾ ਹੁਕਮ ਹੈ ਸਿੱਖ ਕੌਣ ਹੈ ਜੋ ਗੁਰੂ ਕਾ ਹੁਕਮ ਹੈ ਜੋ ਗੁਰੂ ਕਾ ਹੁਕਮ ਅੰਨ ਛਕਣਾ ਬਾਣੀ ਪੜ੍ਹਨੀ ਸਤਸੰਗ ਵਿੱਚ ਜੁੜਨਾ ਬੁਰੇ ਕੰਮਾਂ ਨੂੰ ਛੱਡਣਾ ਚੰਗੇਰੀਆਂ ਪੱਲੇ ਬੰਨੀ ਇਹ ਗੁਰੂ ਕਾ ਹੁਕਮ ਹੈ ਗੁਰੂ ਕਾ ਸਿੱਖ ਮੰਨ ਕੇ ਸਿੱਖੀ ਦੀ ਰੋਸ਼ਨੀ ਵਿੱਚ ਚਲਾ ਜਾਂਦਾ ਹੈ ਫਿਰ ਜਿੱਥੇ ਸਿੱਖੀ ਦੀ ਰੋਸ਼ਨੀ ਹੈ ਉੱਥੇ ਗੁਰੂ ਸਤਿਗੁਰ ਦਾ ਉਪਦੇਸ਼ ਕਰਾਵੇ ਤੇ ਜਿਸ ਵੇਲੇ ਛੇ ਪੌੜੀਆਂ ਚੜ੍ਹ ਜਾਂਦਾ ਹੈ ਛੇ ਕਲਾਸਾਂ ਪੜ੍ਹ ਜਾਂਦਾ ਹੈ ਉਹ ਭਾਈ ਸਾਹਿਬ ਜੀ ਕਹਿੰਦੇ ਉਹ ਕੌਣ ਬਣ ਜਾਂਦਾ ਫਿਰ ਭਾਈ ਸਾਹਿਬ ਜੀ ਕਹਿੰਦੇ ਉਹ ਗੁਰਮੁਖ ਬਣ ਜਾਂਦਾ ਹੈ ਤੇ ਭਾਈ ਸਾਹਿਬ ਜੀ ਕਹਿੰਦੇ ਗੁਰਮੁਖ ਸੋਈ ਜੋ ਸਹਿਜ ਉਹਨੂੰ ਸਹਿਜ ਅਵਸਥਾ ਦੀ ਪ੍ਰਾਪਤੀ ਦੀਆਂ ਸੰਗਤਾਂ ਦੂਰ ਨੇੜੇ ਚੱਲ ਕੇ ਆਈਆਂ ਸੰਗਤਾਂ ਆਪ ਵੀ ਧੰਨ ਹੋ ਇੱਥੋਂ ਦੇ ਪ੍ਰਬੰਧਕ ਵੀ ਧੰਨ ਹੋਰ ਵੀ ਕਈਆਂ ਦੂਜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਗੁਰਦੁਆਰਾ ਰਾਮਗੜੀਆ ਸਾਹਿਬ ਸੇਵਕਾਂ ਨੇ ਪਿਛਲੇ ਟੂਰ ਦੇ ਵਿੱਚ ਉੱਥੇ ਵੀ ਕੀਰਤਨ ਦੁਆਰਾ ਹਾਜ਼ਰੀਆਂ ਭਰੀਆਂ ਬੜੀ ਸੰਗਤ ਜੁੜਦੀ ਅੱਜ ਗੁਰਮੁਖ ਮਾਈ ਆਏ ਇੱਥੇ ਆਏ ਉਹਨਾਂ ਦੇ ਦਰਸ਼ਨ ਕਰਕੇ ਮੇਰਾ ਲੂਹ ਨੂੰ ਪੇਟ ਕਰ ਨਹੀਂ ਤਾਂ ਕਈਆਂ ਥਾਵਾਂ ਚ ਸਾਡੇ ਅੰਦਰ ਕਮਜ਼ੋਰੀ ਆ ਜਾਂਦੀ ਕਿ ਮੈਂ ਫਲਾਣੇ ਗੁਰਦੁਆਰੇ ਨਹੀਂ ਜਾਣਾ ਫਲਾਣੇ ਗੁਰਦੁਆਰੇ ਉਹ ਸਿੱਖੋ ਜਿੱਥੇ ਗੁਰੂ ਦਾ ਨਾਮ ਆ ਜਾਏਗਾ ਗੁਰੂ ਤਾਂ ਇੱਕ ਹੀ ਹੈ ਕੋਈ ਨਾ ਚੀਜ਼ ਮੈਨੂੰ ਬੜੀ ਖੁਸ਼ੀ ਹੋਈ ਮਾਨ ਕੁਬੇਰ ਕਰੇ ਵਸਤੂ ਸਾਨੂੰ ਸਦਾ ਲੱਗ ਗੁਰਦੁਆਰੇ ਬੇਸ਼ਕ ਬਣਾ ਲਓ ਕੋਈ ਹੱਦ ਨਹੀਂ ਗੁਰਦੁਆਰੇ ਬਣਾਉਣੇ ਮਾੜੀ ਚੀਜ਼ ਨਹੀਂ ਹੈ ਪਰ ਗੁਰੂ ਦਾ ਜੋ ਨਿਸ਼ਾਨਾ ਹੈ ਉਹ ਸਾਡਾ ਇੱਕ ਸਾਹਿਬ ਸ੍ਰੀ ਗੁਰੂ ਸਾਹਿਬ ਜੀ ਦੀ ਪੂਜਾ ਗੁਰੂ ਦੀ ਸੰਗਤ ਗੁਰੂ ਨਾਨਕ ਦਾ ਨਾਮ ਗੁਰੂ ਨਾਨਕ ਦੀ ਬਾਣੀ ਗੁਰੂ ਨਾਨਕ ਦਾ ਧਿਆਨ ਯਾਰੀ ਸਤਸੰਗ ਤੇ ਜਿੱਥੇ ਚਾਰ ਚੀਜ਼ਾਂ ਹੋਣਗੀਆਂ ਬਾਬਾ ਨੰਦ ਸਿੰਘ ਜੀ ਮਹਾਰਾਜ ਕਹਿੰਦੇ ਸਨ ਉੱਥੇ ਗੁਰੂ ਨਾਨਕ ਜ਼ਰੂਰ ਹੋਵੇ ਅੱਜ ਕੋਈ ਸਮਾਂ ਜ਼ਿਆਦਾ ਹੋ ਗਿਆ ਪਰ ਜ਼ਿਆਦਾ ਹੋਇਆ ਜ਼ਾਇਆ ਨਹੀਂ ਹੋਇਆ ਕਿਉਂਕਿ ਅੱਜ ਇਸ ਵੀਕ ਦਾ ਬਣਾਇਆ ਪ੍ਰੋਗਰਾਮ ਆਖਰੀ ਕੀਰਤਨ ਸੀ ਰਾਤ ਦਾ ਉਹ ਕੋਈ ਸਮਾਂ ਚਾਹੀਦੀ ਹੈ ਅੱਜ ਸਵੇਰੇ ਜਿਸ ਵੇਲੇ ਕੀਰਤਨ ਦਾ ਭੋਗ ਪਾਇਆ ਤਾਂ ਗੁਰੂ ਪਿਆਰੇ ਬੈਠੇ ਸਾਹਮਣੇ ਕਹਿਣ ਲੱਗੇ ਭਾਈ ਸਾਹਿਬ ਪਿਤਲੀ ਸਾਹਿਬ ਵਾਲੀ ਸਾਖੀ ਤੁਸੀਂ ਕਿਧਰੇ ਅਫਰੀਕਾ ਨੈਰੋਬੀ ਕੀਤੀ ਸੀ ਤੇ ਕਾਫੀ ਰਿਕਾਰਡ ਹੋਈ ਤੇ ਉਹ ਸਾਖੀ ਸੁਣੀ ਹੈ ਨਿਸ਼ਚਿਤ ਕਰਦਾ ਕੋਈ ਫੇਰ ਸੁਣਾ ਦੇ ਉਹਨਾਂ ਦਾ ਹੁਕਮ ਸੱਚੇ ਆ ਕਿਉਂਕਿ ਬਾਬਾ ਜੀ ਦੇ ਪਿੰਡ ਦੇ ਨੇੜੇ ਹੀ ਰਹਿਣ ਵਾਲੇ ਸੌਂਕਿਆਂ ਦੇ ਰਹਿਣ ਵਾਲੇ ਉਹਨਾਂ ਦਾ ਹੁਕਮ ਤੇ ਤੁਹਾਡਾ ਪਿਆਰ ਪਿਪਲੀ ਸਾਹਿਬ ਵਾਲੀ ਸਾਖੀ ਆਪ ਜੀ ਦੇ ਸਮਾਂ ਤੋਂ ਜ਼ਿਆਦਾ ਹੋਇਆ ਸਮਾਂ ਸਫਲ ਹੋਇਆ ਆਈ ਖੜੀ ਜੋ ਸੌ ਆਦਮੀ ਆਵੇ ਉਹ ਤੁਹਾਡੇ ਪਿਆਰ ਨੂੰ ਵੇਖ ਕੇ ਸੇਵਕ ਦਾ ਚਿੱਤ ਬੜਾ ਪਸੰਦ ਹੈ ਨਹੀਂ ਤਾਂ ਇਤਨਾ ਚਿਰ ਬਹਿਣਾ ਬੜਾ ਕਠਿਨ ਪਰ ਇਹ ਗੁਰੂ ਦੀ ਬਖਸ਼ਿਸ਼ ਹੈ ਇਹ ਹੀ ਰਹਿਮਤ ਹੈ ਗੁਰੂ ਦੀ ਜੋ ਸਾਡਾ ਮਨ ਗੁਰੂ ਦੇ ਨਾਲ ਜੁੜਿਆ ਹੈ ਉਹ ਆਓ ਅਰਦਾਸ ਕਰੀਏ ਅਨੁਪ੍ਰਵਰਜਨ ਦੇ ਪਾਤਸ਼ਾਹ ਸਾਡੇ ਤੇ ਬਖਸ਼ਿਸ਼ ਕਰੋ ਇਹ ਜਿਹੜੀਆਂ ਮੰਜ਼ਲਾਂ ਹਨ ਗੁਰਮੁਖੀ ਦੇ ਗਰੀਬੀ ਇਹ ਸਾਰੀਆਂ ਪੌੜੀਆਂ ਅਸੀਂ ਤਾਂ ਇਹਨਾਂ ਤੇ ਚੜ੍ਹਨ ਦੀ ਕੋਸ਼ਿਸ਼ ਕਰੀਏ ਆਸਤਾ ਆਸਤਾ ਇਹ ਦਾਲ ਇਹ ਮੰਜ਼ਲ ਸਾਡੀ ਵੀ ਮੁੱਕ ਜਾਏ ਤਾਂ ਸਾਡੀ ਮਨੁੱਖ ਯਾਤਰਾ ਖਤਮ ਸਾਡਾ ਜੀਵਨ ਖਤਮ ਹੋ ਜਾਵੇ ਹੁਣ ਅਨੰਤ ਸਾਹਿਬ ਦਾ

ਸੋਠ ਰਾਗ ਦੀ ਬਾਣੀ ਆਮ ਗੁਰਸਿੱਖਾਂ ਦੇ ਮੁਖਾਰਬਿੰਦ ਵਿੱਚ ਸਹਿਜ ਹੀ ਚੜ੍ਹੀ ਹੋਈ ਹੈ। ਬੜਾ ਸਰਲ ਅਤੇ ਮਿੱਠਾ ਰਾਗ ਹੈ, ਪਰ ਸੁਹਾਵਣਾ ਤਾਂ ਹੈ ਹੀ ਜੇ ਹਰੀ ਦੇ ਨਾਮ ਨੂੰ ਢੰਡੋਲੇਗਾ। ਸੋਰਠ ਤਾਮ ਸੁਹਾਵਣੀ ਜਾਂ ਹਰਨਾਮ ਢੰਡੋਲੇ ਅਤੇ ਸੋਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ। ਹਰੀ ਨਾਮ ਦੇ ਰਸ ਨੂੰ ਪੀ ਕੇ ਮੁਰਦੇਹਾਨ ਨਹੀਂ ਆਏਗੀ। ਇਸ ਲੋਕ ਵਿੱਚ ਅਤੇ ਪ੍ਰਲੋਕ ਵਿੱਚ ਗੁਰਸਿੱਖ ਦੀ ਸੋ ਨਿਰਮਲ ਹੋਵੇਗੀ। ਸੋਰਠ ਸੋ ਰਸ ਪੀਜੀਐ ਕਬਹੂ ਨਾ ਫੀਕਾ ਹੋਏ। ਨਾਨਕ ਰਾਮ ਨਾਮ ਗੁਣ ਗਾਈਐ ਦਰਗਹਿ ਨਿਰਮਲ ਸੋਏ। ਇਸ ਰਾਗ ਦੇ ਚੜਾਵੇ ਦੇ ਗੰਧਾਰ ਅਤੇ ਦੈਵਤ ਵਰਜਿਤ ਕਰਕੇ ਅਵਰੋਹ ਵਿੱਚ ਗੁਪਤ ਰੂਪ ਵਿੱਚ ਗੰਧਾਰ ਲਾ ਕੇ ਦੋਨੋਂ ਨਿਸ਼ਾਦ ਵਰਤ ਕੇ ਜਦੋਂ ਮੀਂਡ ਨਾਲ ਗਾਇਕ ਬਾਣੀ ਗਾਉਂਦਾ ਹੈ ਤਾਂ ਹਰੀ ਨਾਮ ਦੇ ਰਸ ਦਾ ਸਵਾਦ ਚੱਖਦਾ ਹੈ। ਇਸ ਰਾਗ ਦਾ ਵਾਦੀ ਰਿਸ਼ਭ ਅਤੇ ਸੰਵਾਦੀ ਦੈਵਤ ਮੰਨਿਆ ਹੈ। ਹਰੀ ਨਾਮ ਦਾ ਰਸ ਲਓ, ਦੋ ਸ਼ਬਦ ਸੋਠ ਵਿੱਚ ਸਰਵਣ ਕਰੋ। ਸੋਠ ਰਾਗ ਵਿੱਚ ਹੀ ਉਚਾਰੀ ਬਾਣੀ ਜਿਸ ਦਾ ਪਹਿਲਾ ਸ਼ਬਦ ਹੈ ਆਪਣੇ ਸਤਿਗੁਰ ਕੈ ਬਲਿਹਾਰੈ ਆਗੈ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰੈ। ਇਹ ਰਚਨਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਤੇ ਕੀਰਤਨ ਕਰ ਰਹੇ ਹਨ ਭਾਈ ਸਰਬਜੀਤ ਸਿੰਘ ਜੀ ਰੰਗੀਲਾ। ਗੁਰੂ ਅਰਜਨ ਦੇਵ ਜੀ ਦੀ ਹੀ ਦੂਸਰੀ ਰਚਨਾ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ। ਇਸ ਨੂੰ ਪ੍ਰਸਤੁਤ ਕਰ ਰਹੇ ਹਨ ਭਾਈ ਅਮਰਜੀਤ ਸਿੰਘ ਜੀ ਤਾਨ। ਪਹਿਲਾ ਸ਼ਬਦ ਸਰਵਣ ਕਰੋ ਆਪਣੇ ਸਤਿਗੁਰ ਕੈ ਬਲਿਹਾਰੈ।

ਜਿੱਤ ਹੀ ਬਸੇ ਸੁਖੀ ਅੱਖ ਸੋਹੀ ਜਿੱਤ ਹੀ ਬਸੇ ਗੁਰ ਅਮਰਦਾਸ ਨਿਜ ਜਗਤ ਪਿਤ

ਡਾਕਟਰ ਹਕੀਮ ਕਹਿ ਦਿੰਦੇ ਨੇ ਇਹ ਰਾਤ ਦੀ ਤਰੇਲ ਚੰਗੀ ਨਹੀਂ, ਤਰੇਲ ਵਿੱਚ ਬਾਹਰ ਨਾ ਬੈਠੋ। ਪਰ ਜਿਹੜੇ ਸੰਤ ਜਨ ਨੇ, ਰਾਮ ਦੇ ਪਿਆਰੇ ਨੇ, ਉਸ ਖੁਦਾ ਦੇ, ਉਸ ਵਾਹਿਗੁਰੂ ਦੇ ਪਿਆਰੇ ਨੇ, ਉਹ ਜਦੋਂ ਇਹ ਸਮਾਂ ਦੇਖਦੇ ਨੇ ਕਿ ਤਾਰੇ ਚੜੇ ਹੋਏ ਨੇ, ਚੰਦਰਮਾ ਚੜੇ ਹੈ, ਮਿੱਠੀ ਮਿੱਠੀ ਰੌਸ਼ਨੀ

ਸਮਾਧੀਆਂ ਲਾ ਕੇ ਬਹਿੰਦੇ ਨੇ। ਉਹ ਕਹਿੰਦੇ ਨੇ ਇਹੋ ਹੀ ਤੇ ਵੇਲਾ ਹੈ ਉਸ ਪ੍ਰਭੂ ਨੂੰ ਯਾਦ ਕਰਨ ਦਾ, ਜਦ ਦੁਨੀਆਂ ਸੌਂਦੀ ਏ ਤੇ ਸੰਤ ਜਨ ਗੁਰਮੁਖ ਉੱਠ ਕੇ ਬਹਿੰਦੇ ਨੇ ਕਿ ਹੁਣ ਦੁਨੀਆਂ ਦਾ ਕੋਈ ਸ਼ੋਰ ਸ਼ਰਾਬਾ ਨਹੀਂ, ਹੁਣ ਕੋਈ ਮਨ ਨੂੰ ਖਿੰਡਾਉਣ ਵਾਲੀ ਚੀਜ਼ ਨਹੀਂ, ਇਹੋ ਹੀ ਤੇ ਵੇਲਾ ਪਰਮੇਸ਼ਰ ਦੇ ਨਾਲ ਜੁੜਨ ਦਾ। ਪਿੰਨੀ ਰਹਿਣ ਨੜੀਏ ਚਮਕਣ ਤਾਰੇ,

ਤਾਰਿਆਂ ਦੀ ਮਿੱਠੀ ਮਿੱਠੀ ਰੋਸ਼ਨੀ, ਠੰਡੀ ਮਿੱਠੀ ਹਵਾ ਮਨ ਨੂੰ ਮੋਹਦੀ ਏ, ਤੇ ਉਦੋਂ ਆਪਣੇ ਆਪ ਫਿਰ ਹਿਰਦੇ ਦੇ ਵਿੱਚੋਂ ਪ੍ਰਭੂ ਦੀ ਸਿਫਤ ਨਿਕਲਦੀ ਏ। ਇਸ ਵੇਲੇ ਦੁਨੀਆਂ ਸੌਂਦੀ ਏ ਕਿ ਨੀਂਦਰ ਬੜੀ ਚੰਗੀ ਆਈ, ਪਰ ਗੁਰਮੁਖ ਪਿਆਰੇ ਜਾਗਦੇ ਨੇ। ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ, ਉਸ ਰਾਮ ਦੇ ਪਿਆਰੇ ਉੱਠ ਕੇ ਬਹਿ ਜਾਂਦੇ ਨੇ, ਕੀਰਤਨ ਵਿੱਚ ਜੁੜਦੇ ਨੇ। ਆਓ ਭਾਈ, ਆਤਮਕ ਆਨੰਦ ਲੈਣਾ, ਦੁਨੀਆਂ ਦੇ ਰਾਗ ਰੰਗਾਂ ਤੋਂ ਉੱਤੇ ਹੋਣਾ। ਆਓ ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮੇਸ਼ਰ ਦੀ ਯਾਦ ਵਿੱਚ ਬਹਿ ਕੇ ਕੀਰਤਨ ਕਰੀਏ, ਰਾਤ ਸੌਂ ਕੇ ਨਾ ਗਵਾਈਏ।

ਅੰਮ੍ਰਿਤ ਵੇਲੇ ਜਾਗਣਾ, ਜਿਨ੍ਹਾਂ ਨੂੰ ਨਸੀਬ ਹੁੰਦਾ ਉਨ੍ਹਾਂ ਦਾ ਜੀਵਨ

ਆਪਣੀ ਪੌੜੀ ਵਿੱਚ ਬਿਆਨ ਕੀਤੀਆਂ ਨੇ। ਭਗਤ ਕਬੀਰ ਸਾਹਿਬ ਜਿਹੜੇ ਬਨਾਰਸ ਵਿੱਚ ਰਹਿੰਦੇ ਨੇ, ਕਿਸੇ ਨੇ ਕਿਹਾ ਐ ਕਬੀਰ ਤੂੰ ਪਰਮੇਸ਼ਰ ਦੀ ਭਗਤੀ ਬੜੀ ਕਰਨਾ, ਪਰ ਇਹ ਦੱਸ ਤੇਰਾ ਗੁਰੂ ਕੌਣ ਹੈ? ਕਬੀਰ ਸਾਹਿਬ ਨੇ ਕਿਹਾ ਮੇਰਾ ਗੁਰੂ ਕੋਈ ਨਹੀਂ। ਦੱਸਣ ਵਾਲੇ ਨੇ ਕਿਹਾ ਕਬੀਰ ਜਿਹਦਾ ਕੋਈ ਗੁਰੂ ਨਾ ਹੋਵੇ ਉਹਦੀ ਗਤੀ ਨਹੀਂ ਹੁੰਦੀ। ਤਾਂ ਕਬੀਰ ਸਾਹਿਬ ਨੇ ਕਿਹਾ ਭਾਈ ਮੈਨੂੰ ਇਹ ਵੀ ਦੱਸ ਦਿਓ ਕਿ ਮੈਂ ਗੁਰੂ ਕਿਹਨੂੰ ਬਣਾਵਾਂ? ਤਾਂ ਦੱਸਣ ਵਾਲੇ ਨੇ ਕਿਹਾ ਬਨਾਰਸ ਵਿੱਚ ਹੀ ਰਹਿੰਦੇ ਨੇ ਸਵਾਮੀ ਰਾਮਾਨੰਦ, ਪੂਰਨ ਬ੍ਰਹਮ ਗਿਆਨੀ, ਤੂੰ ਉਹਨਾਂ ਨੂੰ ਆਪਣਾ ਗੁਰੂ ਬਣਾ। ਪਰ ਇੱਕ ਗੱਲ ਹੈ ਕਬੀਰ, ਤੂੰ ਹੈ ਜੁਲਾਇਆ ਨੀਵੀਂ ਜਾਤ ਦਾ ਤੇ ਸਵਾਮੀ ਜੀ ਉੱਚੀ ਜਾਤ ਦੇ। ਸਵਾਮੀ ਜੀ ਤੇ ਜਾਤ ਪਾਤ ਨਹੀਂ ਦੇਖਦੇ, ਪਰ ਉਹਨਾਂ ਦੇ ਚੇਲਿਆਂ ਨੇ ਤੈਨੂੰ ਲਾਗ ਨਹੀਂ ਲੱਗਣ ਦੇਣਾ। ਤਾਂ ਕਬੀਰ ਸਾਹਿਬ ਨੇ ਕਿਹਾ ਫਿਰ ਮੈਂ ਕੀ ਕਰਾਂ? ਤਾਂ ਦੱਸਣ ਵਾਲੇ ਨੇ ਕਿਹਾ ਕਬੀਰ ਇੱਕ ਰਸਤਾ ਹੈ, ਸਵਾਮੀ ਰਾਮਾਨੰਦ ਰੋਜ਼ ਸਵੇਰੇ ਉੱਠ ਕੇ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਨੇ। ਜਿਹੜੀਆਂ ਪੌੜੀਆਂ ਤੂੰ ਉਹ ਇਸ਼ਨਾਨ ਕਰਨ ਵਾਸਤੇ ਉਤਰਦੇ ਨੇ, ਉਹਨਾਂ ਪੌੜੀਆਂ ਤੇ ਜਾ ਕੇ ਲੰਮਾ ਪੈ ਜਾ। ਗੁਰੂ ਦੀ ਲੋੜ ਸੀ, ਰਾਤ ਪਈ, ਪਰ ਕਬੀਰ ਨੂੰ ਚੈਨ ਕਿੱਥੇ? ਮਨ ਤੜਫਦਾ ਕਦੋਂ ਉਹ ਸਮਾਂ ਆਵੇ ਕਿ ਜਦੋਂ ਮੈਂ ਗੁਰੂ ਵਾਲਾ ਬਣਾ। ਉਹ ਵੇਲਾ ਜਦ ਦੁਨੀਆਂ ਦੇ ਲੋਕ ਸੌਂਦੇ ਨਹੀਂ,

ਉਹਨਾਂ ਪੌੜੀਆਂ ਤੇ ਜਾ ਕੇ ਲੰਮਾ ਪੈ ਗਿਆ ਜਿੱਧਰੋਂ ਸਵਾਮੀ ਰਾਮਾਨੰਦ ਨੇ ਲੰਘਣਾ ਹੈ। ਅੱਧੀ ਰਾਤ ਤੋਂ ਬਾਅਦ ਅੰਮ੍ਰਿਤ ਵੇਲਾ, ਪਰਮੇਸ਼ੁਰ ਨੂੰ ਯਾਦ ਕਰਨ ਦਾ ਵੇਲਾ, ਤੇ ਕਬੀਰ ਸਾਹਿਬ ਮੂੰਹ ਸਿਰ ਲਵੇਟੇ ਹੈ, ਪੌੜੀਆਂ ਤੇ ਲੰਮੇ ਪਏ ਨੇ, ਉਧਰੋਂ ਬੜੀ ਮਸਤੀ ਵਿਚ ਉਸ ਪਰਮੇਸ਼ੁਰ ਦਾ ਸਿਮਰਨ ਕਰਦੇ ਸਵਾਮੀ ਰਾਮਾਨੰਦ ਜੀ ਆਏ। ਪੌੜੀਆਂ ਤੇ ਕੋਈ ਸੁੱਤਾ ਦੇਖਿਆ, ਅੱਗੇ ਕਿਵੇਂ ਜਾਣ, ਕੋਈ ਸੁੱਤਾ ਹੋਇਆ। ਤੇ ਸਿਆਣੇ ਕਹਿੰਦੇ ਨੇ ਜਿਹੜੀ ਚੀਜ਼ ਭਾਂਡੇ ਵਿਚ ਹੋਵੇਗੀ ਉਹੋ ਹੀ ਨਿਕਲੇਗੀ। ਜਿਹੜੇ ਮਹਾਂਪੁਰਸ਼ ਨੇ ਉਹਨਾਂ ਦੇ ਹਿਰਦੇ ਵਿਚ ਪਰਮੇਸ਼ੁਰ ਦਾ ਨਾਮ ਹੈ, ਉਹਨਾਂ ਜਦੋਂ ਵੀ ਬੋਲਣਾ ਹੈ ਨਾਮ ਦੀ ਗੱਲ ਕਰਨੀ। ਸਵਾਮੀ ਰਾਮਾਨੰਦ ਨੇ ਆਪਣੇ ਚਰਨਾਂ ਦੀ ਠੋਕਰ ਲਾਈ ਕਬੀਰ ਦੇ ਸਰੀਰ ਨੂੰ ਤੇ ਨਾਲੇ ਮੂੰਹ ਤੋਂ ਕਿਹਾ, ਉੱਠ ਰਾਮ ਕੇ ਰਾਮ ਕਹੋ। ਐ ਰਾਮ ਦੇ ਬੰਦਿਆ, ਉਹ ਇਹ ਵੇਲਾ ਕੋਈ ਸੌਣਦਾ? ਉੱਠ ਉੱਠ ਕੇ ਰਾਮ ਕਹੋ। ਪੈਰੀ ਟੁੰਬ ਉਠਾ ਲਿਆ, ਬੋਲੋ ਰਾਮ ਸਿੱਖ ਸਮਝਾਈ। ਉੱਠ ਭਾਈ ਉੱਠ ਕੇ ਰਾਮ ਰਾਮ ਕਰ, ਉੱਠ ਕੇ ਵਾਹਿਗੁਰੂ ਵਾਹਿਗੁਰੂ ਕਰ, ਖੁਦਾ ਖੁਦਾ ਕਰ। ਐ ਬੰਦਿਆ ਇਹ ਵੇਲਾ ਸੌਣ ਦਾ ਨਹੀਂ, ਦਿਨ ਕੰਮ ਕਰਕੇ ਬਤਾ ਦੇਣਾ, ਰਾਤ ਸੌ ਕੇ ਬਤਾ ਦੇਣਾ, ਤੇਰਾ ਜੀਵਨ ਬੇਕਾਰ ਜਾ ਰਹੇ। ਸਵਾਮੀ ਜੀ ਦੇ ਪੈਰਾਂ ਦਾ ਛੂਹਣਾ, ਕਿਉਂਕਿ ਮਹਾਂਪੁਰਸ਼ਾਂ ਦਾ ਛੂਹਣਾ ਜੀਵਨ ਬਦਲੀ ਕਰ ਦਿੰਦਾ। ਕਬੀਰ ਸਾਹਿਬ ਦੇ ਲੂਣੂ ਵਿੱਚੋਂ ਮਾਨੋ ਰਾਮ ਰਾਮ ਦੀ ਆਵਾਜ਼ ਆਉਣ ਲੱਗ ਪਈ। ਮੱਥਾ ਟੇਕਿਆ ਸਵਾਮੀ ਨੂੰ, ਆਪਣੇ ਘਰ ਨੂੰ ਤੁਰ ਪਏ। ਅੱਜ ਜੀਵਨ ਵਿੱਚ ਇੱਕ ਨਵੀਂ ਤਬਦੀਲੀ ਆ ਗਈ। ਇਹ ਰਾਮ ਰਾਮ, ਇਹ ਸਾਰੇ ਨਾਮ ਉਸ ਪਰਮੇਸ਼ਰ ਨੂੰ ਦਿੱਤੇ ਨੇ, ਕਿਉਂਕਿ ਪਰਮੇਸ਼ਰ ਇੱਕ ਹੈ, ਉਹਦੇ ਨਾਮ ਕਈ।

ਉਹ ਸੇਵਕ ਕਿੱਥੇ। ਔਰ ਸੱਚਮੁੱਚ ਰਾਮ ਕਬੀਰੇ ਭੇਦ ਨਾ ਪਾਈ, ਇਹ ਅੰਮ੍ਰਿਤ ਵੇਲੇ ਜਾਗਣ ਦਾ ਫਲ ਕਿ ਕਬੀਰ ਵਿੱਚ ਤੇ ਰਾਮ ਵਿੱਚ, ਉਸ ਵਾਹਿਗੁਰੂ ਵਿੱਚ।

इना विकारां तो किस तरह बचा मैनू नहीं पता। मोको बाहां दे बीटला।

ਤੇ ਜੇ ਉਹਦੀ ਨੱਕ ਨਾ ਹੋਵੇ ਤੇ ਉਹ ਚੰਗਾ ਨਹੀਂ ਲੱਗਦਾ। ਪ੍ਰਣਵਤ ਨਾਮ ਦਿਓ ਨਾਕੇ ਬਿਨਾ ਨਾ ਸੋ ਹੈ ਪਤੀ ਸੁਲੱਖਣ। ਬੇਸ਼ੱਕ ਸਾਰੇ ਸ਼ਿੰਗਾਰ ਕੀਤੇ ਨੇ ਪਰ ਜੇ ਨੱਕ ਨਹੀਂ ਤੇ ਇਨਸਾਨ ਚੰਗਾ ਨਹੀਂ ਲੱਗਦਾ। ਇਸੇ ਵਾਸਤੇ ਭਗਤ ਜੀ ਨੇ ਕਿਹਾ ਤੇਰੇ ਕੋਲ ਸਾਰੇ ਸੁੱਖ ਨੇ, ਮਾਇਆ ਵੀ ਬਹੁਤ ਹੈ, ਰਹਿਣ ਵਾਸਤੇ ਘਰ ਵੀ ਹੈ, ਦੁਨੀਆਂ ਦਾ ਹਰ ਸੁੱਖ ਹੈ, ਪਰ ਜੇ ਤੇਰੇ ਕੋਲ ਪਰਮੇਸ਼ਵਰ ਦਾ ਨਾਮ ਨਹੀਂ ਤੇ ਸਮਝ ਜਿਸ ਤਰ੍ਹਾਂ ਨੱਕ ਤੋਂ

ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ। ਪਰ ਸੇਠ ਕਹਿਣ ਲੱਗਾ, ਜਦ ਮੈਂ ਸਾਰਿਆਂ ਨੂੰ ਦਾਨ ਦਿੱਤਾ ਹੈ ਤੁਹਾਨੂੰ ਜ਼ਰੂਰ ਦੇਣਾ। ਦੱਸੋ ਤੁਹਾਨੂੰ ਕਿੰਨਾ ਸੋਨਾ ਦਿਆਂ? ਦੂਸਰਿਆਂ ਨੂੰ ਵੀ ਥੋੜਾ ਸੋਨਾ ਦਿੱਤਾ ਹੈ ਤੁਹਾਨੂੰ ਮੈਂ ਜ਼ਿਆਦਾ ਸੋਨਾ ਦਿਆਂਗਾ। ਕਿਉਂਕਿ ਸੇਠ ਦੇ ਮਨ ਵਿੱਚ ਹੰਕਾਰ ਹੈ, ਇਸ ਗੱਲ ਦਾ ਮਾਣ ਹੈ ਕਿ ਮੈਂ ਬੜਾ ਵੱਡਾ ਦਾਨੀ ਹਾਂ। ਕਹਿਣ ਲੱਗਾ, ਨਾਮਦੇਵ ਦੱਸੋ ਤੁਹਾਨੂੰ ਕਿੰਨਾ ਸੋਨਾ ਦਿਆਂ? ਨਾਮਦੇਵ ਜੀ ਮੁਸਕਰਾ ਪਏ ਤੇ ਸਮਝ ਗਏ ਇਹਦੇ ਮਨ ਵਿੱਚ ਹੰਕਾਰ। ਕਹਿਣ ਲੱਗੇ, ਭਾਈ ਅਸੀਂ ਕੁਝ ਨਹੀਂ ਮੰਗਣਾ,

ਨਾਮ ਅੱਖਰ ਲਿਖ ਕੇ ਕਿਹਾ, ਸੇਠ ਜੀ ਇਹ ਲੋ ਤੁਲਸੀ ਦਾ ਪੱਤਾ, ਉੱਤੇ ਰਾਮ ਲਿਖਿਆ। ਤਕੜੀ ਵਿੱਚ ਇੱਕ ਪਾਸੇ ਤੁਲਸੀ ਦਾ ਪੱਤਾ ਰੱਖ ਦਿਓ ਜਿਹਦੇ ਤੇ ਰਾਮ ਲਿਖਿਆ, ਤੇ ਤਕੜੀ ਦੇ ਦੂਸਰੇ ਪਾਸੇ ਸੋਨਾ ਪਾ ਦਿਓ। ਜਿੰਨਾ ਸੋਨਾ ਇਸ ਪੱਤੇ ਦੇ ਬਰਾਬਰ ਹੋਵੇਗਾ ਅਸੀਂ ਲੈ ਲਵਾਂਗੇ। ਸੇਠ ਹੱਸ ਪਿਆ, ਕਹਿਣ ਲੱਗਾ, ਮੂਰਖਾਂ ਵਾਲੀ ਗੱਲ ਕੀਤੀ, ਇਸ ਪੱਤੇ ਬਰਾਬਰ ਕੀ।

ਉੱਤੇ ਨਹੀਂ ਉੱਠਦੇ। ਇੱਕ ਤੋਲਾ, ਦੋ ਤੋਲੇ, ਪੰਜ ਤੋਲੇ, ਦਸ ਤੋਲੇ ਕਰਦਿਆਂ ਕਰਦਿਆਂ ਜਿੰਨਾ ਵੀ ਸੋਨਾ ਸੀ ਉਸ ਤੱਕੜੀ ਵਿੱਚ ਪਾ ਦਿੱਤਾ, ਪਰ ਜਿਹੜੇ ਰਾਮ ਦੇ ਅੱਖਰ ਵਾਲਾ

ਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗਾਲੀ ਹੋਚੀਆਂ। ਜਿੰਨੇ ਇਹ ਧਾਰਮਿਕ ਗ੍ਰੰਥ ਨੇ ਸਾਰੇ ਰੱਬ ਦਾ ਰਾਹ ਦੱਸ ਰਹੇ ਨੇ ਵੀ ਰੱਬ ਦੇ ਰਾਹ ਨੂੰ ਕਿਸ ਤਰ੍ਹਾਂ ਜਾਣਾ, ਪ੍ਰਭੂ ਦਾ ਦਰ ਕਿਵੇਂ ਪਾਉਣਾ। ਕਿਸੇ ਵੀ ਧਾਰਮਿਕ ਗ੍ਰੰਥ ਦੇ ਅੰਦਰ ਕਿਸੇ ਸੰਤ ਗੁਰੂ ਕੀ ਬਾਣੀ ਅਵਤਾਰ ਦੀ ਬਾਣੀ ਦੇ ਵਿੱਚ ਇਹ ਨਹੀਂ ਲਿਖਿਆ ਬਈ ਸੰਸਾਰ ਦੀ ਖੋਜ ਕਰੋ, ਸੰਸਾਰ ਚੋਂ ਇਹ ਕੁਝ ਮਿਲੇਗਾ। ਸੰਸਾਰ ਪ੍ਰਤੱਖ ਹੈ, ਜ਼ਾਹਿਰ ਹੈ। ਇਹ ਜ਼ਾਹਿਰ ਚੀਜ਼ ਜਿਹੜੀ ਹੈ ਨਜ਼ਰ ਆ ਰਹੀ ਹੈ, ਸੰਸਾਰ ਤੇ ਨਜ਼ਰ ਆ ਰਿਹਾ ਨਾ, ਕਿਹੜੀ ਕਿਹੜੀ ਚੀਜ਼ ਇਸ ਦੇ ਵਿੱਚ ਮਿਲ ਸਕਦੀ, ਪ੍ਰਾਪਤ ਹੋ ਸਕਦੀ ਹੈ। ਪਰ ਇੱਕ ਰੱਬ ਦਾ ਦਰ ਹੈ, ਪ੍ਰਭੂ ਦਾ ਦਰ ਹੈ, ਜਿਹੜਾ ਨਜ਼ਰ ਨਹੀਂ ਆਉਂਦਾ ਤੇ ਉਸ ਤੱਕ ਪਹੁੰਚਣਾ। ਭਾਈ ਗੁਰਦਾਸ ਸਾਹਿਬ ਨੇ ਬੜਾ ਸੁੰਦਰ ਹਵਾਲਾ ਦਿੱਤਾ ਆਪਣੀ ਪਾਵਨ ਕਵਿਤ ਬਾਣੀ ਦੇ ਅੰਦਰ ਲਿਖਦੇ ਨੇ।

ਰਾਹੀਆਂ ਨੂੰ ਪੁੱਛਦਾ ਪ੍ਰੀਤਮ ਦੇ ਦਰ ਦਾ, ਪ੍ਰੀਤਮ ਦੇ ਘਰ ਦਾ ਰਾਹ ਪੁੱਛ ਰਿਹਾ ਹੈ ਰਾਹੀਆਂ ਨੂੰ। ਆਪਣੇ ਆਪ ਨੂੰ ਪਤਾ ਨੀ ਨਾ ਕਿਸੇ ਪਿਆਰੇ ਦੇ ਘਰ ਜਾਈਏ ਤੇ ਜੇ ਘਰ ਦਾ ਐਡਰੈਸ ਪਾਸ ਨਾ ਹੋਵੇ, ਬਰਾਬਰ ਪਤਾ ਨਾ ਹੋਵੇ ਤੇ ਰਸਤੇ ਦੇ ਵਿੱਚੋਂ ਪੁੱਛਣਾ ਪੈਂਦਾ ਬੜੀ ਵਾਰ, ਤੇ ਪੁੱਛੀਦਾ ਨਾ ਜਦੋਂ ਪੁੱਛਤ ਪਥਕ ਤੇ ਮਾਰਗ ਨਾ ਧਾਰੇ ਪੱਗ, ਪੁੱਛਦਾ ਹੈ ਰਾਹੀਆਂ ਨੂੰ, ਮੁਸਾਫਰਾਂ ਨੂੰ ਪੁੱਛਦਾ ਬਈ ਪ੍ਰੀਤਮ ਦਾ ਦਰ ਕਿੱਥੇ। ਉਹ ਰਾਹ ਦੱਸ ਦਿੰਦੇ ਨੇ ਵੀ ਆਹ ਜਿਹੜੀ ਸੜਕ ਹੈ ਨਾ ਤੇਰੇ ਪ੍ਰੀਤਮ ਦੇ ਦਰ ਤੱਕ ਪਹੁੰਚਣੀ, ਤੇਰੇ ਪ੍ਰੀਤਮ ਦੇ ਐਨ ਘਰ ਦੇ ਸਾਹਮਣੇ ਜਾ ਕੇ ਖੜੀ ਹੋਣੀ। ਪੁੱਛਦਾ ਹੈ ਪਰ ਉਸ ਰਾਹ ਦੇ ਉੱਪਰ ਚੱਲਦਾ ਨਹੀਂ, ਖੜਾ ਰਹਿੰਦਾ। ਫਿਰ ਦੂਜਾ ਮੁਸਾਫਰ ਆਉਂਦਾ, ਉਹਨੂੰ ਪੁੱਛਦਾ, ਉਹ ਵੀ ਕਹਿੰਦਾ ਵੀ ਇਹੀ ਰਾਹ ਹੈ। ਤੀਜਾ ਆਉਂਦਾ, ਉਹਨੂੰ ਪੁੱਛਦਾ, ਉਹ ਦੱਸਦਾ ਇਹ ਰਾਹ। ਸਾਰੀ ਜ਼ਿੰਦਗੀ ਉਸ ਚੁਰਾਹੇ ਦੇ ਅੰਦਰ ਖੜਾ ਰਾਹ ਪੁੱਛੀ ਜਾ ਰਿਹਾ ਪ੍ਰੀਤਮ ਦੇ ਦਰ ਦਾ, ਤੇ ਪ੍ਰੀਤਮ ਦੇ ਦਰ ਦਾ ਰਾਹ ਜਿਹੜਾ ਆਉਂਦਾ ਉਹ ਦੱਸੀ ਜਾ ਰਿਹਾ, ਪਰ ਇਹ ਜਾਂਦਾ ਨਹੀਂ। ਫਿਰ ਗੱਲਾਂ ਗੱਲਾਂ ਨਾਲ ਕਿਸ ਤਰ੍ਹਾਂ ਪਹੁੰਚ ਜਾਏਗਾ, ਖੜਾ ਖੜਾ ਪ੍ਰੀਤਮ ਦੇ ਦਰ ਤੇ ਕਿਵੇਂ ਪਹੁੰਚ ਜਾਏਗਾ। ਸਾਰੀ ਉਮਰ ਚੁਰਾਹੇ ਦੇ ਅੰਦਰ ਖੜਿਆ ਹੋ ਗਈ ਏ, ਪ੍ਰੀਤਮ ਦੇ ਦਰ ਦਾ ਪਤਾ ਲੱਗ ਗਿਆ, ਉਹ ਸਾਹਮਣੇ ਪ੍ਰੀਤਮ ਦਾ ਦਰ ਹੈ ਤੇ ਜਾਣਾ ਉੱਥੇ ਜ਼ਰੂਰ ਹੈ, ਪਰ ਅਜੇ ਪੁੱਛਣ ਤੱਕ ਕੀ ਦਲੀਲਾਂ ਨੇ ਇਹਦੀਆਂ, ਅਜੇ ਇਹਦਾ ਮਨ ਪੁੱਛਣ ਤੱਕ ਕੀ ਹੈ, ਪੁੱਛ ਪੁੱਛ ਕੇ ਨਹੀਂ ਭਰਿਆ। ਜਿਹੜਾ ਆਉਂਦਾ ਪੁੱਛੀ ਜਾ ਰਿਹਾ, ਜਿਹੜਾ ਆਉਂਦਾ ਪੁੱਛੀ ਜਾ ਰਿਹਾ। ਫਿਰ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ, ਗੱਲਾਂ ਗੱਲਾਂ ਨਾਲ ਪਹੁੰਚ ਜਾਓਗੇ।

ਡਾਕਟਰ ਨੂੰ ਜਾ ਕੇ ਦੁੱਖ ਦੱਸਦਾ, ਡਾਕਟਰ ਨਬਜ਼ ਵੇਖਦਾ, ਬਾਂਹ ਪਕੜ ਕੇ ਵੇਖਦਾ, ਫਿਰ ਕਹਿੰਦਾ ਵੀ ਇਹ ਪਰਹੇਜ ਹੈ, ਇਹ ਦਵਾਈ ਤੈਨੂੰ ਦੇ ਦਿੱਤੀ ਹੈ, ਇਹ ਪਰਹੇਜ ਰੱਖਣਾ ਇਹਦੇ ਨਾਲ ਤੇ ਦਵਾਈ ਖਾਏਗਾ ਠੀਕ ਹੋ ਜਾਏਗਾ। ਫਿਰ ਨਾ ਇਹ ਦਵਾਈ ਖਾਂਦਾ ਨਾ ਇਹ ਪਰਹੇਜ਼ ਕਰਦਾ, ਲਿਆ ਕੇ ਘਰ ਦੇ ਵਿੱਚ ਰੱਖ ਦਿੱਤੀ, ਇਹ ਕੈਸੇ ਮਿਟੇ ਰੋਗ? ਰੋਗ ਮਿਟ ਜਾਏਗਾ? ਕਦੇ ਨੀ ਮਿਟ ਸਕਦਾ, ਕਿਉਂਕਿ ਨਾ ਦਵਾਈ ਖਾਧੀ ਨਾ ਪਰਹੇਜ ਕੀਤਾ, ਰੋਗ ਵੱਧਦਾ ਗਿਆ ਵੱਧਦਾ ਗਿਆ ਵੱਧਦਾ ਗਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਗਰੀਬ ਨਵਾਜ ਸਾਹਿਬ ਦੇ ਪਾਵਨ ਦਰਬਾਰ ਦੇ ਅੰਦਰ

ਹੁਕਮ ਕੀਤਾ ਹੈ ਵੀ ਬਾਣੀ ਪੜਿਆ ਕਰੋ ਕਿਉਂਕਿ ਬਾਣੀ ਗੁਰੂ ਹੈ। ਇਸ ਦੇ ਵਿੱਚੋਂ ਤੁਹਾਨੂੰ ਪਰਮਾਤਮਾ ਦੇ ਦੀਦਾਰ ਹੋਣਗੇ, ਰੱਬ ਦੇ ਰਾਹ ਦਾ ਪਤਾ ਲੱਗ ਜਾਏਗਾ, ਪ੍ਰਭੂ ਦਾ ਦਰ ਪਤਾ ਲੱਗ ਜਾਏਗਾ ਵੀ ਕੈਸਾ ਦਰ ਹੈ, ਕਿੱਡਾ ਖੂਬਸੂਰਤ ਘਰ ਹੈ, ਉਹ ਕਿੱਡੀ ਖੂਬਸੂਰਤ ਡੈਕੋਰੇਸ਼ਨ ਹੈ ਉਸ ਦੀ, ਉਸ ਦੇ ਦਰਬਾਰ ਦੇ ਅੰਦਰ ਕੈਸੇ ਕੈਸੇ ਚੋਬਦਾਰ ਖੜੇ ਨੇ ਸੰਤਰੀ, ਜਿਨ੍ਹਾਂ ਨੇ ਕਈ ਕਈ ਯੁੱਗ ਸਾਧਨਾ ਸਾਧੀ ਨਾ ਤਪੱਸਿਆ ਕੀਤੀ, ਬੰਦਗੀ ਕੀਤੀ ਹੈ, ਉਹ ਉਸ ਦੇ ਦਰ ਦੇ ਸਾਹਮਣੇ ਖੜੇ ਚੌਰ ਕਰ ਰਹੇ ਨੇ। ਤੇ ਜਦੋਂ ਤੁਸੀਂ ਉਸ ਦੇ ਦਰ ਵਿੱਚ ਪਹੁੰਚੋਗੇ ਤੇ ਤੁਹਾਨੂੰ ਆਵਣ ਅੰਦਰ ਵੜਦਿਆਂ ਉਹ ਆਦਰ ਸਤਿਕਾਰ ਦੇ ਨਾਲ ਲੈ ਕੇ ਜਾਣਗੇ, ਬਿਠਾਉਣਗੇ। 36-36 ਯੁੱਗ ਜਿਨ੍ਹਾਂ ਨੇ ਤਪੱਸਿਆ ਕੀਤੀ ਉਹ ਤੁਹਾਡੀ ਇੰਤਜ਼ਾਰ ਅੰਦਰ ਨੇ ਵੀ ਇਸ ਦੇ ਦਰ ਵਿੱਚ ਕੋਈ ਆਵੇ। ਗਰੀਬ ਨਵਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਤ ਸੁਣ ਕੇ ਸਿੰਘ ਕਹਿਣ ਲੱਗੇ, ਮਹਾਰਾਜ ਆਪ ਜੀ ਨੇ ਕਿਹਾ ਵੀ ਬਾਣੀ ਜ਼ਿਆਦਾ ਪੜਿਓ, ਰਸ ਆਉਂਦਾ, ਬੜਾ ਰਸ ਆਉਂਦਾ। ਮਹਾਰਾਜ ਪਰ ਅਸੀਂ ਤੇ ਬਾਣੀ ਪੜ੍ਹਦੇ ਹਾਂ, ਸਾਨੂੰ ਰਸ ਆਉਂਦਾ ਹੀ ਨਹੀਂ। ਬਾਣੀ ਪੜ੍ਹਦੇ ਹਾਂ, ਰਸ ਆਉਂਦਾ ਹੀ ਨਹੀਂ, ਸਰੂਰ ਹੀ ਨਹੀਂ ਆਉਂਦਾ। ਬਾਣੀ ਪੜ੍ਹਨ ਲੱਗਿਆਂ ਚਿੱਤ ਜਿਹੜਾ ਆਸੇ ਪਾਸੇ ਭੱਜ ਜਾਂਦਾ, ਖਿਆਲ ਕਿਤੇ ਹੋਰ ਚਲੇ ਜਾਂਦੇ ਨੇ, ਮਨ ਟਿਕਾਣੇ ਨਹੀਂ ਰਹਿੰਦਾ, ਅੱਖਾਂ ਦੇ ਨਾਲ ਪੜ ਛੱਡੀ ਦਾ, ਰਸਨਾ ਬੋਲਦੀ ਰਹਿੰਦੀ ਹੈ। ਮਹਾਰਾਜ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਫਿਰ ਵੀ ਬਾਣੀ ਪੜ੍ਹਦੇ ਰਿਹਾ ਕਰੋ, ਬਾਣੀ ਪੜ੍ਹਦੇ ਰਿਹਾ ਕਰੋ। ਕਿਸੇ ਕੱਪੜੇ ਦੇ ਉੱਪਰ ਬਹੁਤ ਜ਼ਿਆਦਾ ਮੈਲ ਚੜ ਜਾਏ ਨਾ, ਉਹ ਫਿਰ ਇੱਕ ਵਾਰੀ ਧੋਣ ਦੇ ਨਾਲ ਨਹੀਂ ਉਤਰਦੀ, ਉਹਨੂੰ ਕਾਫੀ ਵਾਰ ਸਾਫ ਕਰਨਾ ਪੈਂਦਾ, ਬਹੁਤ ਸਮਾਂ ਸਾਫ ਕਰਨਾ ਪੈਂਦਾ ਉਸ ਨੂੰ। ਉੱਪਰਲੀ ਮਿੱਟੀ ਨਿਕਲਦੀ ਹੈ, ਫਿਰ ਅੰਦਰਲੀ ਕੱਪੜੇ ਦੇ ਵਿੱਚ ਰਸੀ ਹੋਈ ਮਿੱਟੀ ਨਿਕਲਦੀ ਹੈ, ਤਾਂ ਜਾ ਕੇ ਕੱਪੜਾ ਕਿਤੇ ਸਾਫ ਹੁੰਦਾ। ਬਾਹਰ ਸਾਹਮਣੇ ਦਰਖਤ ਨੇ, ਇਹਨਾਂ ਦੇ ਉੱਪਰ ਬੜਾ ਧੂਰ ਗਰਦਾ ਜੰਮਿਆ ਹੋਇਆ, ਬਰਸਾਤ ਪੈਂਦੀ ਹੈ, ਇੱਕ ਪੱਤਿਆਂ ਦੇ ਉੱਪਰੋਂ ਧੂੜ ਉਤਰਦੀ ਹੈ, ਪਰ ਪੱਤੇ ਚੰਗੀ ਤਰ੍ਹਾਂ ਸਾਫ ਨਹੀਂ ਹੁੰਦੇ, ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਹਰਿਆਵਲ ਨਹੀਂ ਆਉਂਦੀ। ਦੂਜੀ ਬਰਸਾਤ ਪੈਂਦੀ ਹੈ, ਤੀਜੀ ਬਰਸਾਤ ਪੈਂਦੀ ਹੈ। ਸਾਵਣ ਦੇ ਮਹੀਨੇ ਦੇ ਵਿੱਚ ਕਦੀ ਵੇਖੋ ਬਰਸਾਤ ਦੀਆਂ ਰੁੱਤਾਂ ਦੇ ਅੰਦਰ ਬਈ ਬਨਸਪਤੀ ਦਾ ਰੰਗ ਹੀ ਕੁਝ ਹੋਰ ਹੁੰਦਾ, ਹਰਾ ਕੱਚ ਰੰਗ ਹੋ ਜਾਂਦਾ, ਕਿਉਂਕਿ ਜਿਹੜੀ ਮੈਲ ਉਤਰਦੀ ਹੈ ਮੀਂਹ ਪੈਂਦਾ ਲਾ ਦਿੰਦਾ, ਜਿਹੜਾ ਧੂੜ ਪੱਤਿਆਂ ਤੇ ਚੜ੍ਹਦੀ ਹੈ ਮੀਂਹ ਪੈਂਦਾ ਉਸ ਧੂੜ ਨੂੰ ਲਾ ਦਿੰਦਾ, ਬਨਸਪਤੀ ਹਰੀ ਕੱਚ ਨਜ਼ਰ ਆਉਂਦੀ ਹੈ, ਇਸ ਤੇ ਮੈਲ ਨਹੀਂ ਚੜ੍ਹਦੀ। ਰੋਜ਼ਾਨਾ ਬਾਣੀ ਪੜ੍ਹਨ ਦੇ ਨਾਲ ਮਨ ਤੇ ਮੈਲ ਨਹੀਂ ਚੜ੍ਹਦੀ, ਜਿੰਨੀ ਕੁ ਚੜ੍ਹਦੀ ਹੈ ਬਾਣੀ ਜਿਹੜੀ ਹੈ ਉਸ ਨੂੰ ਲਾ ਦਿੰਦੀ ਹੈ, ਫਿਰ ਮਨ ਉਜਲ ਦਾ ਉਜਲ ਹੋ ਜਾਂਦਾ। ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜਾ ਸਮਝਾਇਆ ਤੇ ਸਿੱਖ ਕਹਿਣ ਲੱਗੇ, ਮਹਾਰਾਜ ਕੋਈ ਦਲੀਲ ਦੇ ਕੇ ਸਮਝਾਓ। ਇਹ ਦਲੀਲਾਂ ਬੜੀਆਂ ਆਪ ਜੀ ਨੇ ਦਿੱਤੀਆਂ, ਕੋਈ ਅੰਤਰੀ ਵੀ ਦਲੀਲ ਉਸ ਸਮੇਂ ਇਤਿਹਾਸ ਚ ਲਿਖਿਆ ਵੀ ਮਹਾਰਾਜ ਕਹਿਣ ਲੱਗੇ ਬਈ ਭੰਗ ਰਗੜੋ ਸੁੱਖਾ, ਇਸ ਨੂੰ ਦੌਰੇ ਵਿਚ ਪਾ ਕੇ ਸੁੱਖਾ ਰਗੜਾਇਆ ਗਿਆ ਸਿੰਘਾਂ ਕੋਲੋਂ, ਸੁੱਖਾ ਕਾਫੀ ਸਾਰਾ ਰਗੜਾ ਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਗਲਾਸ ਭਰ ਭਰ ਕੇ ਦਿੱਤੇ, ਕਹਿਣ ਲੱਗੇ ਇਹਨਾਂ ਨੂੰ ਪੀਓ, ਪਰ ਅੰਦਰ ਨਹੀਂ ਲੰਘਾਣਾ ਗਲੇ ਤੋਂ, ਇਹ ਮੂੰਹ ਦੇ ਅੰਦਰ ਅੰਦਰ ਰੱਖ ਕੇ ਬਾਹਰ ਡੋਲੀ ਜਾਇਓ, ਘੁੱਟ ਭਰਨ ਕੁਰਲੀਆਂ ਕਰਨ ਬਾਹਰ ਡੋਲ ਦੇਣ, ਘੁੱਟ ਭਰਨ ਕੁਰਲੀਆਂ ਕਰਨ ਬਾਹਰ ਡੋਲ ਦੇਣ। ਗਲਾਸ ਦਾ ਗਲਾਸ ਖਤਮ ਹੋ ਗਿਆ। ਮਹਾਰਾਜ ਕਹਿਣ ਲੱਗੇ ਬਾਅਦ ਵਿਚ ਪੁੱਛਿਆ, ਕਹਿਣ ਲੱਗੇ ਵੀ ਕੋਈ ਨਸ਼ਾ ਆਇਆ, ਕੋਈ ਅੰਦਰ ਸਰੂਰ ਪੈਦਾ ਹੋਇਆ। ਮਹਾਰਾਜ ਸਰੂਰ ਪੈਦਾ ਕਿਸ ਤਰ੍ਹਾਂ ਹੋਣਾ ਸੀ ਜਦ ਇਹ ਅੰਦਰ ਹੀ ਨਹੀਂ ਗਿਆ, ਜਦ ਇਹ ਅੰਦਰ ਹੀ ਨਹੀਂ ਗਿਆ ਤੇ ਨਸ਼ਾ ਕਿੱਥੋਂ ਚੜ੍ਹਨਾ ਸੀ ਤੇ ਸਰੂਰ ਕਿੱਥੋਂ ਪੈਦਾ ਹੋਣਾ ਸੀ। ਤੇ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਇਸੇ ਤਰ੍ਹਾਂ ਹੀ ਗੁਰੂ ਕੇ ਸਿੱਖੋ, ਗੁਰੂ ਕੀ ਬਾਣੀ ਹੈ, ਇਹ ਪੜ੍ਹਦੇ ਹਾਂ ਆਪਾਂ, ਹਿਰਦੇ ਚ ਨਹੀਂ ਵਸਾਉਂਦੇ, ਕੁਰਲੀਆਂ ਕਰ ਕਰਕੇ ਬਾਹਰ ਡੋਲੀ ਜਾਂਦੇ ਹਾਂ, ਤੇ ਜਦੋਂ ਇਹ ਬਾਣੀ ਕੁਰਲੀਆਂ ਕਰ ਕਰਕੇ ਬਾਹਰ ਡੋਲਦੇ ਹਾਂ ਨਾ, ਇਸ ਦਾ ਰਸ ਨਹੀਂ ਆਉਂਦਾ। ਇਹ ਹਿਰਦੇ ਚ ਜਿੰਨਾ ਚਿਰ ਨਹੀਂ ਵਸਦੀ ਉਨਾ ਚਿਰ ਰਸ ਨਹੀਂ ਆਏਗਾ, ਉਨਾ ਚਿਰ ਸਵਾਦ ਨਹੀਂ ਆਏਗਾ, ਉਨਾ ਚਿਰ ਰੱਬ ਦਾ ਪਤਾ ਨਹੀਂ ਲੱਗੇਗਾ। ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਝੋ, ਤੱਤੈ ਸਾਰ ਨਾ ਜਾਣੀ, ਤੱਤ ਤੇ ਸਾਰ ਗੁਰੂ ਤੋਂ ਬਗੈਰ ਨਹੀਂ ਮਿਲ ਸਕਦਾ। ਇੱਕ ਗੁਰੂ ਹੈ ਜਿਹੜਾ ਦੱਸ ਸਕਦਾ ਸੰਸਾਰ ਦੇ ਵਿੱਚ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸੋਝੀ ਦੇ ਦਿੱਤੀ ਬਈ ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਗੁਰੂ ਹੈ, ਇਸ ਦੇ ਚਰਨਾਂ ਦੇ ਉੱਪਰ ਨਮਸਕਾਰ ਕਰੋ, ਮੱਥਾ ਟੇਕੋ, ਇਸ ਨੂੰ ਬਾਰੰਬਾਰ ਜਪੋ, ਹਿਰਦੇ ਦੇ ਅੰਦਰ ਜਦੋਂ ਜਪੋਗੇ ਨਾ ਇਸ ਦਾ ਪ੍ਰਕਾਸ਼ ਹੋ ਜਾਏਗਾ। ਗੁਰੂ ਅਮਰਦਾਸ ਮਹਾਰਾਜ ਨੂੰ ਸਵਾਲ ਕੀਤਾ ਸੀ ਨਾ ਪੰਡਿਤਾਂ ਨੇ, ਬ੍ਰਾਹਮਣਾਂ ਨੇ, ਕਹਿਣ ਲੱਗੇ ਮਹਾਰਾਜ ਵੀ ਇਤਨੇ ਵੇਦ ਸ਼ਾਸਤਰ ਸਨ, ਪੁਰਾਣ ਸਨ, ਵੇਦ ਸਨ 4-6 ਸ਼ਾਸਤਰ ਸਨ, 18 ਪੁਰਾਣ ਸਨ, 27 ਸਿਮਰਤੀਆਂ ਸਨ, 28 ਗੋਤਰਾਂ ਸਨ, ਉਪਨਿਸ਼ਿਦਾਂ ਸਨ, ਸਾਖਾਂ ਸਨ, ਫਿਰ ਵੀ ਤੁਸੀਂ ਇਹ ਬਾਣੀ ਕਿਉਂ ਰਚੀ, ਇਹ ਬਾਣੀ ਕਿਉਂ ਰਚੀ? ਤੇ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਜਵਾਬ ਦਿੱਤਾ ਸੀ ਬਈ ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮਦਹ ਪਾਣੀ ਨਾਹੀਂ?
ਕਹਿੰਦੇ ਵੀ ਆਕਾਸ਼ ਵਿਚ ਕਦੀ ਪੁੱਟਦੇ ਜਾਂਦੇ ਬਦਲ ਨੂੰ ਵੇਖਿਆ? ਬ੍ਰਾਹਮਣਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸਵਾਲ ਦਾ ਜਵਾਬ ਦਿੱਤਾ ਵੀ ਆਕਾਸ਼ ਵਿਚ ਬਦਲ ਜੇ ਜਦੋਂ ਉੱਡਦਾ ਉਦੋਂ ਕਦੇ ਵੇਖਿਆ ਤੁਸੀਂ? ਹਾਂਜੀ, ਬਦਲ ਉੱਡਦੇ ਜਾਂਦੇ ਰੋਜ਼ਾਨਾ ਵੇਖਣੇ। ਉਹਨਾਂ ਬਦਲਾਂ ਚ ਕੀ ਹੁੰਦਾ? ਮਹਾਰਾਜ, ਪਾਣੀ ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮਧੇ ਪਾਣੀ ਨਾਹੀਂ? ਜਦ ਆਕਾਸ਼ ਵਿਚੋਂ ਪਾਣੀ ਵਰਸਦਾ ਹੈ ਉਹ ਧਰਤੀ ਦੇ ਉੱਪਰ ਆ ਕੇ ਇਕੱਠਾ ਹੋ ਜਾਂਦਾ ਕਿ ਧਰਤੀ ਦੇ ਥੱਲੇ ਪਾਣੀ ਨਹੀਂ ਹੈ? ਮਹਾਰਾਜ, ਹੈ। ਜੇ ਪਾਣੀ ਹੈ ਧਰਤੀ ਦੇ ਥੱਲੇ ਤੇ ਉਹ ਫਿਰ ਕਿਸ ਤਰ੍ਹਾਂ ਧਰਤੀ ਵਾਲਾ ਥੱਲੇ ਵਾਲਾ ਪਾਣੀ ਉੱਪਰ ਨੂੰ ਵਰਸਦਾ? ਨਾ ਮਹਾਰਾਜ, ਵਰਸਦਾ ਨਹੀਂ। ਉਹਨੂੰ ਯਤਨ ਨਾਲ ਕੱਢਿਆ ਜਾਂਦਾ, ਬੋਰ ਕੀਤਾ ਜਾਂਦਾ, ਬੋਰ ਕਰਕੇ ਉਸ ਨੂੰ ਫਿਰ ਥੱਲਿਓ ਪੰਪਰਾ ਪਾਣੀ ਇੰਜਨ ਲਾ ਲਾ ਕੇ ਮੋਟਰਾਂ ਲਾ ਲਾ ਕੇ ਉਸ ਪਾਣੀ ਨੂੰ ਬਾਹਰ ਕੱਢਿਆ ਜਾਂਦਾ, ਯਤਨ ਨਾਲ ਕੱਢਿਆ ਜਾਂਦਾ। ਤੇ ਕਹਿਣ ਲੱਗੇ ਉੱਡਦੇ ਜਾਂਦੇ ਬੱਦਲ ਨੂੰ ਕਦੇ ਮਸ਼ੀਨ ਲਾਈ ਹੈ ਪਾਣੀ ਥੱਲੇ ਡਿੱਗਣ ਵਾਸਤੇ? ਮਹਾਰਾਜ ਜੀ, ਨਹੀਂ। ਉਹ ਫਿਰ ਕਿਵੇਂ ਡਿੱਗਦਾ? ਮਹਾਰਾਜ, ਆਪਣੇ ਆਪ। ਕਹਿਣ ਲੱਗੇ ਇਸ ਤਰ੍ਹਾਂ ਵੇਦ ਸ਼ਾਸਤਰ ਜਿਹੜੇ ਨੇ ਨਾ, ਉਹ ਧਰਤੀ ਦੇ ਥੱਲੇ ਵਾਲਾ ਪਾਣੀ ਹੈ, ਜਿਨ੍ਹਾਂ ਦੀ ਸਮਝ ਨਹੀਂ ਆ ਸਕਦੀ, ਜਿਨ੍ਹਾਂ ਦੀ ਵਿਚਾਰ ਨਹੀਂ ਹੋ ਸਕਦੀ, ਜਿਨ੍ਹਾਂ ਨੂੰ ਯਤਨ ਦੇ ਨਾਲ ਕੱਢਿਆ ਜਾ ਸਕਦਾ ਤਤ ਉਹਨਾਂ ਵਿੱਚੋਂ। ਪਰ ਬਾਣੀ ਇੱਕ ਐਸਾ ਮੇਘ ਹੈ, ਇੱਕ ਐਸਾ ਬੱਦਲ ਹੈ ਜਿਹੜਾ ਆਪਣੇ ਆਪ ਵਰਸਦਾ ਤੇ ਸਭ ਨੂੰ ਹਰਾ ਭਰਾ ਕਰ ਦਿੰਦਾ। ਗਰੀਬ ਨਵਾਜ ਸਾਹਿਬ ਜੀ ਦੇ ਇਹ ਵਾਕ ਸੁਣ ਕੇ ਉਹਨਾਂ ਬ੍ਰਿਕਤੀਆਂ ਤੇ ਬ੍ਰਾਹਮਣਾਂ ਨੇ ਚਰਨਾਂ ਤੇ ਨਮਸਕਾਰ ਕੀਤੀ। ਸਤਿਗੁਰੂ ਗਰੀਬ ਨਵਾਜ ਸਾਹਿਬ ਸੱਚੇ

ਕੱਲ ਦੋ ਦਿਨ ਤੋਂ ਮੈਂ ਇੱਕੋ ਹੀ ਆਸ ਪਾਸ ਗੱਲ ਸੁਣਨਾ ਕਿ ਤੁਹਾਡਾ ਰੈਜ਼ੋਲਿਊਸ਼ਨ ਏਜੰਡਾ ਕੀ ਹੈ ਨਵੇਂ ਸਾਲ ਦਾ। ਪਰ ਇਹ ਹੈ ਸਭ ਤੋਂ ਅੱਛਾ ਏਜੰਡਾ ਜੇ ਕਿ ਜਿਤ ਸਿਮਰਤ ਮਨ ਹੋਏ ਨੰਦਾ ਉਤਰੇ ਮਨੋ ਜੰਗੀਲਾ, ਜੇ ਮਨ ਦੀ ਮੈਲ ਉਤਰ ਜਾਵੇ ਤੇ ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ। ਗੁਰੂ ਪਾਤਸ਼ਾਹ ਦੀ ਅਪਾਰ ਕਿਰਪਾ ਹੈ, ਆਪ ਸਰਵਣ ਕਰ ਰਹੇ ਹੋ ਔਰ ਮੈਨੂੰ ਬਹੁਤ ਖੁਸ਼ੀ ਹੈ। ਕੀਰਤਨ ਆਪ ਸਾਰੇ ਬੜੇ ਸੂਝਵਾਨ ਬੈਠੇ ਹੋ, ਆਪ ਸੁਣਦੇ ਹੋ, ਹਰ ਵਕਤ ਸੁਣਦੇ ਹੋ, ਕੁਛ ਅੱਜ ਕੁਝ ਸ਼ਾਨਦਾਰ ਕੁਝ ਜੋ ਚੀਜ਼ਾਂ ਕੁਝ ਹਨ ਥੋੜੀਆਂ ਬਹੁਤ। ਦੋ ਤਰ੍ਹਾਂ ਦਾ ਕੀਰਤਨ ਹੈ, ਇੱਕ ਤੇ ਹੈ ਕਿ ਅਸੀਂ ਸਭ ਵੀ ਕਰਨਾ ਹੈ ਔਰ ਕੁਝ ਸਿੱਖਣਾ ਵੀ ਹੈ, ਕੁਝ ਸੁਣਨਾ ਵੀ ਹੈ। ਬੜੇ ਪਿਆਰ ਨਾਲ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਇਹ ਰਾਗ ਦੇਵ ਗੰਧਾਰੇ ਵਿੱਚ ਪੁਰਾਣੇ ਬਜ਼ੁਰਗ ਗਾਇਆ ਕਰਦੇ ਸਨ।

ਗੁਣ ਵਰਣਨ ਕਰਨ ਵਾਸਤੇ। ਮੇਰੇ ਧੰਨ ਗੁਰੂ ਨਾਨਕ ਜੀਓ, ਤੇਰੇ ਤਾਂ ਗੁਣ ਕੀ ਦੱਸੇ ਜਾ ਸਕਣੇ ਨੇ, ਬਲਕਿ ਇੱਥੋਂ ਤੱਕ ਤਾਰੇ ਗਣੇ ਜਾਤ ਹੈ ਨਾ ਤਾਰੇ ਗਣੇ ਜਾਤ ਹੈ। ਆਕਾਸ਼ ਦੇ ਤਾਰੇ ਤਾਂ ਗਿਣ ਲਈਏ, ਜਿਨ੍ਹਾਂ ਨੂੰ ਤੂੰ ਤਾਰਿਆ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਤੇਰੇ ਗੁਣਾਂ ਦਾ ਵਰਣਨ ਕੌਣ ਕਰੇ, ਕਿਉਂਕਿ ਤੂੰ ਕੋਈ ਸਧਾਰਨ ਤਾਂ ਨਹੀਂ ਨਾ ਮੇਰੇ ਸਾਹਿਬ ਜੀ। ਤੂੰ ਕੋਈ ਜਿਵੇਂ ਸਧਾਰਨ ਲੋਕ ਜੰਮਦੇ ਨੇ, ਜਿਉਂਦੇ ਨੇ, ਮਰਦੇ ਨੇ, ਤੇਰੀ ਕਹਾਣੀ ਵੱਖਰੀ ਹੈ। ਤੇਰੀ ਕਹਾਣੀ ਉਹ ਆਮ ਸਧਾਰਨ ਕਹਾਣੀ ਨਹੀਂ ਹੈ ਸਾਹਿਬ ਜੀ। ਆਪ ਤਾਂ ਉਹ ਰੋਮ ਰੋਮ ਕੋਟ ਬ੍ਰਹਿਮਾਂਡ ਕੋ ਨਿਵਾਸ ਜਾਸ, ਆਪ ਨਾਰਾਇਣ ਕਲਾ ਆਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਸ ਜਗਤ ਮੰਡਲ ਵਿਚ ਆਪ ਜੀ ਉਹੋ ਹੀ ਤਾਂ ਆਇਓ ਜੋ ਜਿਸ ਦੇ ਇਕ ਰੋਮ ਵਿਚ ਕਰੋੜਾਂ ਬ੍ਰਹਿਮੰਡ ਵਸਦੇ ਨੇ। ਇਹ ਗੱਲ ਵੱਖਰੀ ਏ, ਆਪ ਨੇ ਉਹ ਹੁੰਦਿਆਂ ਹੋਇਆਂ ਵੀ ਮਨੁੱਖ ਸਰੂਪ ਧਾਰਨ ਕਰਕੇ ਇਸ ਪ੍ਰਿਥਵੀ ਦਾ, ਇਸ ਧਰਤੀ ਦਾ ਭਾਰ ਹੌਲਾ ਕਰਨ ਵਾਸਤੇ, ਇਸ ਧਰਤੀ ਦੇ ਉੱਤੇ ਪਏ ਹੋਏ ਪਾਪਾਂ ਦੇ ਬੋਝ ਨੂੰ ਹਲਕਾ ਕਰਨ ਵਾਸਤੇ ਸੰਸਾਰ ਨੂੰ ਮਨੁੱਖ ਰੂਪ ਚ ਦਰਸ਼ਨ ਦਿੱਤੇ। ਆਪ ਉਹੀ ਹੋ ਜਾਂ ਕੇ ਓਂਕਾਰ ਕੇ ਆਕਾਰ ਹੈ ਨਾਨਾ ਪ੍ਰਕਾਰ, ਜੋ ਆਪ ਤਾਂ ਓਂਕਾਰ ਸਰੂਪ ਹੋ ਪਰ ਆਪ ਦੇ ਹੀ ਨਾਨਾ ਪ੍ਰਕਾਰ ਦੇ ਆਕਾਰ ਸੰਸਾਰ ਵਿਚ ਪਸਰ ਰਹੇ ਨੇ, ਸ੍ਰਿਸ਼ਟੀ ਚ ਪਸਰ ਰਹੇ ਨੇ। ਆਪ ਜੀ ਨੇ ਹੀ ਆਪਣੇ ਪਾਵਨ ਮੁਖਾਰ ਬਿੰਦ ਤੋਂ ਆਪਣੇ ਸਰੋਤਿਆਂ, ਆਪਣੇ ਸਿੱਖਾਂ ਨੂੰ, ਜਿਨ੍ਹਾਂ ਨੇ ਤੁਹਾਨੂੰ ਸਮਝਿਆ ਹੈ, ਜਿਨ੍ਹਾਂ ਨੇ ਤੁਹਾਨੂੰ ਜਾਣਿਆ ਹੈ, ਸ੍ਰੀ ਮੁੱਖ ਸ਼ਬਦ ਗੁਰਸਿੱਖਣ ਸੁਣਾਏ ਹੈ, ਤੁਹਾਡੇ ਪਾਵਨ ਮੁਖਾਰ ਬਿੰਦ ਤੋਂ ਉਹਨਾਂ ਨੂੰ ਨਿਰੰਕਾਰ ਨਾਲ ਜੋੜਨ ਵਾਲੇ ਸ਼ਬਦ ਪ੍ਰਾਪਤ ਹੋਏ। ਸੰਸਾਰ ਜਿਸ ਈਸ਼ਵਰ ਦੀ ਪੂਜਾ ਕਰਦਾ ਹੈ, ਯੱਗ ਕਰਦਾ ਹੈ, ਜਗ ਭੋਗ ਨਈ ਵੇਦ ਜਗਤ ਭਗਤ ਜਾਹੇ, ਜਿਸ ਦੀ ਭਗਤੀ ਚ ਸੰਸਾਰ ਦੇ ਲੋਕ ਸਿੱਧੇ ਅਸਿੱਧੇ ਤੌਰ ਤੇ ਲੱਗੇ ਨੇ, ਯੱਗ ਕਰਦੇ ਨੇ, ਭੋਗ ਲਵਾਉਂਦੇ ਨੇ, ਪੂਜਾ ਕਰਦੇ ਨੇ, ਉਸੇ ਨੇ ਤੁਹਾਡਾ ਰੂਪ ਧਾਰਨ ਕਰਕੇ ਆਪ ਜੀ ਉਹ ਹੁੰਦਿਆਂ ਹੋਇਆਂ ਮਨੁੱਖ ਰੂਪ ਵਿਚ ਆ ਕਰਕੇ, ਸਰੀਰ ਰੂਪ ਵਿਚ ਆ ਕਰਕੇ ਅਸਨ ਬਸਨ ਗੁਰਸਿੱਖਣ ਲਡਾਏ ਹੈ, ਆਪਣਿਆਂ ਪਿਆਰ ਵਾਲਿਆਂ ਨੂੰ ਭਰ ਦਿੱਤਾ ਏ, ਭਰਪੂਰ ਕਰ ਦਿੱਤਾ ਏ ਭੋਜਨ ਨਾਲ, ਵਸਤਰਾਂ ਨਾਲ, ਸੰਸਾਰ ਦੇ ਪਦਾਰਥਾਂ ਨਾਲ। ਨਿਗਮ ਸ਼ੇਖਾ ਦੇ ਕਥਿਤ ਨੇਤ ਨੇਤ ਕਰ, ਜਿਸ ਨੂੰ ਵੇਦ ਗਾਉਂਦੇ ਨੇ, ਜਿਸ ਨੂੰ ਸ਼ੇਸ਼ ਨਾਗ ਗਾਉਂਦਾ ਹੈ, ਤਰ੍ਹਾਂ ਤਰ੍ਹਾਂ ਨਾਲ ਨਿਤ ਨਿਤ ਜਿਸਦਾ ਜਸ ਗਾਉਂਦੇ ਨੇ, ਗੁਰਸਿੱਖਾਂ ਨੇ ਵੇਖਿਆ ਆਪ ਉਹੀ ਹੋ, ਪੂਰਨ ਬ੍ਰਹਮ ਗੁਰਸਿੱਖਣ ਲਖਾਏ ਹੈ, ਉਹੀ ਪੂਰਨ ਪਾਰ ਬ੍ਰਹਮ ਆਪ ਜੀ ਹੀ ਹੋ। ਜਿੱਥੇ ਜਿੱਥੇ ਆਪ ਜੀ ਨੇ ਦਰਸ਼ਨ ਬਖਸ਼ਿਸ਼ ਕੀਤੇ ਨੇ, ਜਿਨ੍ਹਾਂ ਜਿਨ੍ਹਾਂ ਨੇ ਸਾਹਿਬ ਦੇ ਦਰਸ਼ਨ ਕੀਤੇ ਨੇ, ਪਹਿਲਾਂ ਭਾਵੇਂ ਮਨੁੱਖ ਰੂਪ ਕਰਕੇ ਜਾਣੇ, ਕਿਉਂਕਿ ਵੇਖਣ ਨੂੰ ਆਪ ਸਧਾਰਨ ਮਨੁੱਖ ਜਾਪਦੇ ਨੇ, ਪਰ ਜਦੋਂ ਆਪ ਬਚਨ ਕਰਦੇ ਨੇ, ਤੁਰਕੀ ਬਾਣੀ ਆਪ ਦੇ ਪਾਵਨ ਮੁਖਾਰਬਿੰਦ ਤੋਂ ਉਚਾਰੀ ਜਾਂਦੀ, ਉਦੋਂ ਪਤਾ ਲੱਗਦਾ ਨਹੀਂ ਇਹ ਸਧਾਰਨ ਨਹੀਂ ਅਸਾਧਾਰਨ ਹਨ, ਬਹੁਤ ਉੱਚੇ ਹਨ। ਵਾਹ ਵਾਹ ਬਾਣੀ ਨਿਰੰਕਾਰ ਜਿਸ ਮੁੱਖ ਤੋਂ ਬੋਲਦੀ ਹੈ, ਉਸ ਵੇਲੇ ਆਪ ਸਧਾਰਨ ਨਹੀਂ ਰਹਿ ਜਾਂਦੇ। ਤੇ ਫਿਰ ਜਿਸ ਵੇਲੇ ਬਾਣੀ ਦੁਆਰਾ ਕਿਸੇ ਗੁਰਸਿੱਖ ਦੇ, ਕਿਸੇ ਭਗਤ ਦੇ, ਕਿਸੇ ਪ੍ਰੇਮੀ ਦੇ ਹਿਰਦੇ ਚ ਆਪ ਵਸ ਜਾਂਦੇ ਹੋ, ਉਦੋਂ ਜਿਹੜੀ ਆਨੰਦਮਈ ਦਸ਼ਾ ਹੁੰਦੀ ਉਹ ਮਹਾਰਾਜ ਨੇ ਵਰਣਨ ਕੀਤੀ ਅੱਗੇ ਚੱਲ ਕੇ, ਸਗਲ ਇੱਛ ਮੇਰੀ

ਆਈਆਂ, ਮਿਲਿਆ ਨਿਰੰਜਨ ਰਾਏ ਜੀਓ, ਵਾਹਿਗੁਰੂ ਮਿਲ ਗਿਆ ਮੈਨੂੰ। ਗੁਰੂ ਨਾਨਕ ਦੇ ਰੂਪ ਜਿਨ੍ਹਾਂ ਨੂੰ ਵਾਹਿਗੁਰੂ ਮਿਲਿਆ, ਗੁਰੂ ਨਾਨਕ ਦੇ ਰਾਹੀ ਜਿਨ੍ਹਾਂ ਨੂੰ ਵਾਹਿਗੁਰੂ ਮਿਲਿਆ, ਉਨ੍ਹਾਂ ਦੇ ਮਨ ਦੀ ਦਸ਼ਾ ਸਾਹਿਬ ਵਰਣਨ ਕਰਦੇ। ਸਗਲ ਇੱਛ ਮੇਰੀ ਪੁੰਨੀਆ, ਮਿਲਿਆ ਨਿਰੰਜਨ ਰਾਏ ਜੀਓ, ਵਾਹਿਗੁਰੂ ਮਿਲ ਗਿਆ, ਨਿਰੰਜਨ ਰਾਜਾ ਮਿਲ ਗਿਆ। ਅਨੰਦ ਭਇਆ ਵੱਡ ਭਾਗੀਓ, ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ, ਮੇਰੇ ਹਿਰਦੇ ਘਰ ਚ ਵਾਹਿਗੁਰੂ ਜੀ ਆਪ ਪਹੁੰਚ ਗਏ, ਆਪ ਆ ਕੇ ਵਸ ਗਏ। ਗ੍ਰਹਿ ਲਾਲ ਆਏ, ਪੁਰਬ ਕਮਾਏ, ਪਤਾ ਨੀ ਮੇਰੀ ਕਿਹੜੇ ਜਨਮ ਦੀ ਕੋਈ ਘਾਲ ਸਫਲੀ ਹੋਈ, ਜਿਹੜਾ ਮੇਰੇ ਹਿਰਦੇ ਘਰ ਚ ਵਾਹਿਗੁਰੂ ਆਏ ਨੇ, ਸਤਿਗੁਰੂ ਆਏ ਨੇ, ਧੰਨ ਗੁਰੂ ਨਾਨਕ ਮੇਰੇ ਹਿਰਦੇ ਚ ਵਸੇ ਨੇ। ਤਾਂ ਕੀ ਉਪਮਾ ਕਿਆ ਗਣਾ ਮੈਂ ਉਹਦੀ, ਕੀ ਮਿਸਾਲ ਦੇਵਾਂ। ਬੇਅੰਤ ਪੂਰਨ ਸੁਖ ਸਹਿਜ ਦਾਤਾ, ਜਿਹਦਾ ਅੰਤ ਨਹੀਂ ਪਾਇਆ ਜਾਂਦਾ, ਜੋ ਮੁਕੰਮਲ ਹੈ, ਸੁਖ ਦੇਣ ਵਾਲਾ ਹੈ, ਸਹਿਜ ਬਖਸ਼ਿਸ਼ ਕਰਨ ਵਾਲਾ ਹੈ। ਕਮਨ ਰਸਨਾ ਗੁਣ ਭਣਾ, ਕਿਹੜੀ ਜੀਭਾ ਨਾਲ ਉਹਦਾ ਮੈਂ ਜਸ ਵਰਣਨ ਕਰਾਂ। ਆਪੇ ਮਿਲਾਏ, ਕਹੇ ਕੰਠ ਲਾਏ, ਇਹ ਵੀ ਉਹਦੀ ਬਖਸ਼ਿਸ਼ ਹੈ, ਜਿਸ ਤੇ ਉਹਦੀ ਰਹਿਮਤ ਹੋਈ ਉਸ ਨੂੰ ਆਪ ਘਰ ਜਾ ਕੇ ਆਪਣੇ ਨਾਲ ਜੋੜ ਲਿਆ, ਪ੍ਰਭੂ ਨਾਲ ਜੋੜ ਲਿਆ। ਇਸ ਬਿਨਾਂ ਨਹੀਂ ਜਾਏ ਜੀਓ, ਜੇ ਕੋਈ ਸਮਝੇ ਉਹਦੇ ਤੋਂ ਬਿਨਾਂ ਕੋਈ ਹੋਰ ਸਹਿਜ ਦਾ ਟਿਕਾਣਾ ਹੈ, ਆਨੰਦ ਦਾ ਚੈਨ ਦਾ ਟਿਕਾਣਾ ਹੈ ਕੋਈ ਨਾ। ਬਲ ਜਾਏ ਨਾਨਕ ਸਦਾ ਕਰਤੇ, ਸਾਹਿਬ ਕਹਿੰਦੇ ਨੇ ਉਸ ਕਰਤਾ ਪੁਰਖ ਤੋਂ ਮੈਂ ਬਲਿਹਾਰ ਜਾਵਾਂ, ਜਿਹੜਾ ਸਭ ਮੈਂ ਰਹਿਆ ਸਮਾਏ ਜੀ, ਸਾਰਿਆਂ ਚ ਜੋ ਰਮਿਆ ਹੋਇਆ। ਜਿਸ ਵੇਲੇ ਉਹ ਹਿਰਦੇ ਚ ਵਸ ਜਾਂਦਾ ਹੈ ਨਾ, ਇਹ ਸੱਚ ਜਾਣਨਾ, ਜਿਸ ਵੇਲੇ ਗੁਰੂ ਨਾਨਕ ਹਿਰਦੇ ਚ ਵਸਦਾ ਹੈ ਨਾ, ਬੜੀ ਕਰਾਮਾਤ ਹੁੰਦੀ ਹੈ, ਬੜੀ ਅਜੀਬ ਗੱਲ ਵਾਪਰਦੀ। ਮਨੁੱਖ ਕੁਝ ਦਾ ਕੁਝ ਹੋ ਜਾਂਦਾ, ਮਨੁੱਖ ਦੇ ਜੀਵਨ ਚ ਬੜੀ ਵੱਡੀ ਕ੍ਰਾਂਤੀ ਆ ਜਾਂਦੀ, ਬਹੁਤ ਵੱਡਾ ਇਨਕਲਾਬ, ਬੜੀ ਵੱਡੀ ਤਬਦੀਲੀ ਆ ਜਾਂਦੀ। ਉਹ ਜਿਹੜੀ ਆਨੰਦ ਦੀ ਦਸ਼ਾ ਮਹਾਰਾਜ ਦੱਸ ਰਹੇ ਨੇ, ਬਿਲਕੁਲ ਵੈਸੀ ਹੀ ਵਾਪਰ ਜਾਂਦੀ। ਸਰੀਰ ਰੂਪ ਕਰਕੇ ਧੰਨ ਗੁਰੂ ਨਾਨਕ, ਮਾਤਾ ਤ੍ਰਿਪਤਾ ਦੀ ਕੁੱਖ ਤੋਂ ਸਤਿਕਾਰਯੋਗ ਮਹਿਤਾ ਕਲਿਆਣ ਰਾਜ ਦੇ ਘਰ ਚ ਜਨਮ ਲੈਂਦੇ ਨੇ। ਧੰਨ ਭਾਗ ਇਸ ਧਰਤੀ ਦੇ, ਧੰਨ ਭਾਗ ਉਸ ਪਰਿਵਾਰ ਦੇ, ਧੰਨ ਭਾਗ ਉਸ ਘਰ ਦੇ, ਉਸ ਨਗਰ ਦੇ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ, ਜਿਨੀ ਗੁਰੂ ਜਣਿਆ ਮਾਏ। ਸਾਰੇ ਧੰਨ, ਪਰ ਜਿਸ ਵੇਲੇ ਗੁਰੂ ਨਾਨਕ ਕਿਸੇ ਦੇ ਹਿਰਦੇ ਚ ਆ ਕੇ ਵਸਦੇ ਨੇ, ਸ਼ਬਦ ਰੂਪ ਚ ਵਸਦੇ ਨੇ, ਆਪਣੇ ਬਚਨਾਂ ਨਾਲ ਕਿਸੇ ਦੇ ਹਿਰਦੇ ਚ ਵਸਦੇ ਨੇ, ਅਸਲੀ ਤਾਂ ਗੁਰੂ ਨਾਨਕ ਦਾ ਜਨਮ ਉਸ ਵੇਲੇ ਹੁੰਦਾ ਹੈ ਜਿਸ ਵੇਲੇ ਕਿਸੇ ਦੇ ਹਿਰਦੇ ਚ ਪ੍ਰਕਾਸ਼ਮਾਨ ਹੁੰਦੇ ਨੇ। ਸਰੀਰ ਰੂਪ ਕਰਕੇ ਉਹ ਨਨਕਾਣਾ ਸਾਹਿਬ ਦਰਸ਼ਨ ਬਖਸ਼ਦੇ ਨੇ, ਰਾਏ ਭੋਈ ਦੀ ਤਲਵੰਡੀ ਚ ਦਰਸ਼ਨ ਬਖਸ਼ਦੇ ਨੇ। ਲੇਕਿਨ ਮਤ ਸਮਝਣਾ ਕਿ ਉਹ ਇੱਕ ਇਤਿਹਾਸ ਇਹ ਹੋ ਗਿਆ, ਅੱਜ ਵੀ ਗੁਰੂ ਨਾਨਕ ਹਿਰਦੇ ਚ ਵਸਦੇ ਨੇ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਜਾਣਿਆ ਹੈ। ਜੈਸਾ ਕਿ ਬਾਣੀ ਚ ਪੜ੍ਹਦੇ ਹਾਂ ਆਪਾਂ, ਗੁਰ ਨਾਨਕ ਜਿਨ ਸੁਣਿਆ ਵੇਖਿਆ ਸਿਫਿਰ ਗਰਵਾਸ ਨਾ ਪਰਿਆ ਰੇ। ਜੰਮਨ ਮਰਨ ਤੋਂ ਮੁਕਤ ਹੋ ਜਾਂਦੇ ਨੇ ਜਿਨ੍ਹਾਂ ਨੇ ਗੁਰੂ ਨਾਨਕ ਵਰਗਾ ਗੁਰੂ ਸੁਣਿਆ ਵੇਖਿਆ ਹੈ, ਸਮਝਿਆ ਹੈ ਜਿਸ ਨੇ ਗੁਰੂ ਨਾਨਕ ਨੂੰ, ਜੰਮਨ ਮਰਨ ਤੋਂ ਰਹਿਤ ਹੋ ਗਏ। ਤੇ ਉਹ ਜਿਸ ਵੇਲੇ ਹਿਰਦੇ ਚ ਵਸਦੇ ਨੇ, ਮਨੁੱਖ ਦਾ ਆਪਣਾ ਨਵਾਂ ਜਨਮ ਹੁੰਦਾ। ਗੁਰੂ ਤੋਂ ਬਿਨਾਂ ਮਨੁੱਖ ਦੇ ਜੀਵਨ ਵਿੱਚ ਆਨੰਦ ਨਹੀਂ ਹੈ, ਸਹਿਜ ਨਹੀਂ ਹੈ, ਟਿਕਾਓ ਨਹੀਂ, ਰਸ ਨਹੀਂ ਹੈ, ਭਟਕਣਾ ਤਾਂ ਹੈ, ਬੇਸਵਾਦੀ ਤਾਂ ਹੈ, ਬੇਚੈਨੀ ਤਾਂ ਹੈ। ਤੇ ਜਿਸ ਦਿਨ ਗੁਰੂ ਨਾਨਕ ਹਿਰਦੇ ਚ ਵਸਦਾ ਹੈ, ਮਨੁੱਖ ਬਦਲਦਾ ਹੈ। ਉਹ ਭਾਵੇਂ 500 ਪਹਿਲਾਂ, 500 ਸਾਲ ਪੁਰਾਣੀ ਗੱਲ ਹੋਵੇ ਤੇ ਭਾਵੇਂ ਅੱਜ ਦੀ ਗੱਲ ਹੋਵੇ, ਉਦੋਂ ਗੁਰੂ ਨਾਨਕ ਸਰੀਰ ਰੂਪ ਥਾਂ ਪਰ ਥਾਂ ਫਿਰ ਕੇ ਕਿਤੇ ਠੱਗਾਂ ਨੂੰ ਸੱਜਣ ਬਣਾਉਂਦੇ ਫਿਰਦੇ ਨੇ, ਕਿਤੇ ਚੋਰਾਂ ਨੂੰ ਸਾਧ ਬਣਾਉਂਦੇ ਫਿਰਦੇ ਨੇ, ਕਿਤੇ ਕੱਟੜਵਾਦ ਦੇ ਦਾਇਰਿਆਂ ਚ ਘਿਰੇ ਹੋਏ ਮਜ਼ਹਬੀ ਜਨੂਨੀਆਂ ਨੂੰ ਪਿਆਰ ਦੀ ਰੰਗਣ ਚ ਰੰਗਦੇ ਫਿਰਦੇ ਨੇ, ਕਿਤੇ ਹੰਕਾਰ ਨਾਲ ਭਰੇ ਹੋਏ ਪਹਾੜੀਆਂ ਤੇ ਅੜ ਕੇ ਬੈਠੇ ਬੰਦਿਆਂ ਨੂੰ ਨੀਵੇਂ ਲਾ ਕੇ, ਥੱਲੇ ਲਾ ਕੇ, ਧਰਤੀ ਤੇ ਲਿਆ ਕੇ ਲੋਕਾਂ ਦੀ ਸੇਵਾ ਚ ਲਾਉਂਦੇ ਨੇ, ਕਿਤੇ ਰਿਧੀਆਂ ਸਿੱਧੀਆਂ ਦੇ ਘੇਰਿਆਂ ਚ ਘਿਰੇ ਬੈਠੇ ਉਨ੍ਹਾਂ ਚੱਕਰਾਂ ਚ ਪਏ ਹੋਏ ਸਿੱਧਾਂ ਤੇ ਜੋਗੀਆਂ ਨੂੰ ਤਾੜਨਾ ਕਰਦੇ ਨੇ, ਸਿੱਧ ਛੱਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ, ਕੌਣ ਖਿਆਲ ਕਰੇ ਧਰਤੀ ਦੇ ਵਾਸੀਆਂ ਦਾ, ਤੁਸੀਂ ਰਿਧੀਆਂ ਸਿੱਧੀਆਂ ਦੇ ਚੱਕਰ ਚ ਉੱਚੇ ਪਰਬਤਾਂ ਤੇ ਚੜ ਕੇ ਬਹਿ ਗਏ, ਚਲੋ ਧਰਤੀ ਤੇ, ਚਲੋ ਜਗਤ ਵਿੱਚ ਸੰਸਾਰ ਦੇ ਲੋਕਾਂ ਨਾਲ ਪਿਆਰ ਦੀ ਸਾਂਝ ਪਾਓ, ਲੋਕਾਂ ਨੂੰ ਜੀਵਨ ਦੀ ਜਾਚ ਦੱਸੋ, ਆਪ ਬੰਦਿਆਂ ਵਾਂਗੂ ਜੀਵੋ, ਬੰਦਿਆਂ ਨੂੰ ਨੇਕ
ਇਨਸਾਨਾਂ ਵਾਂਗੂ ਜੀਵਨ ਦੀ ਜਾਂਚ ਦੱਸੋ। ਉਹ ਸਰੀਰ ਰੂਪ ਦੀ ਕਹਾਣੀ ਹੈ, ਸਰੀਰ ਰੂਪ ਕਰਕੇ ਥਾਂ ਥਾਂ

ਕਿੱਥੇ ਕਿੱਥੇ ਫਿਰ ਕੇ ਧੰਨ ਗੁਰੂ ਨਾਨਕ ਨੇ ਸੰਸਾਰ ਨੂੰ ਨਵੇਂ ਰਾਹ ਦੇ ਉੱਤੇ ਗੁਰਮਤ ਦੇ ਰਾਹ ਦੇ ਉੱਤੇ ਆਪਣੇ ਗੁਰਮਤ ਗਾਡੀ ਰਾਹ ਦੇ ਉੱਤੇ ਚੱਲਣ ਦੀ ਜਾਚ ਨਹੀਂ ਬੱਕੀ ਕਿੱਥੇ ਕਿੱਥੇ ਨਹੀਂ ਫਿਰੇ ਗੜ ਬਗਦਾਦ ਨਿਵਾਏ ਕੇ ਮੱਕਾ ਮਦੀਨਾ ਸਭ ਨਿਵਾਇਆ ਪਤਾ ਨੀ ਕਿੱਥੇ ਕਿੱਥੇ ਜਾ ਜਾ ਕੇ ਕਈ ਜੰਗਲ ਗਾ ਕੇ ਸਮੁੰਦਰਾਂ ਨੂੰ ਪਾਰ ਕਰਕੇ ਰੇਗਿਸਤਾਨਾਂ ਦੀ ਰੇਤ ਨੂੰ ਪਾਰ ਕਰਕੇ ਹਿਮਾਲਿਆ ਦੀਆਂ ਚੋਟੀਆਂ ਨੂੰ ਪਾਰ ਕਰਕੇ ਕਿਤੇ ਤਿੱਬਤ ਤੇ ਚੀਨ ਦੀਆਂ ਵਾਦੀਆਂ ਵਿੱਚ ਕਿੱਥੇ ਕਿੱਥੇ ਫਿਰ ਕੇ ਕਿਤੇ ਆਸਾਮ ਤੇ ਨਾਗਾਲੈਂਡ ਦੇ ਭਿਆਨਕ ਜੰਗਲਾਂ ਵਿੱਚ ਕਿਤਨਿਆਂ ਟਾਪੂਆਂ ਤੇ ਫਿਰ ਫਿਰ ਕੇ ਪੂਰੇ ਭਾਰਤ ਵਰਸ਼ ਤੇ ਨਹੀਂ ਧਰਤੀ ਦੇ ਕਿਤਨੇ ਹੀ ਦੇਸ਼ਾਂ ਤੇ ਸਾਹਿਬਾਂ ਦੇ ਪਾਵਨ ਚਰਨਾਂ ਕਮਲਾਂ ਦੇ ਸੋਹਣੇ ਸੋਹਣੇ ਚਿੰਨ ਅੱਜ ਵੀ ਪ੍ਰਾਪਤ ਨੇ ਕਿੱਥੇ ਕਿੱਥੇ ਜਾ ਕੇ ਸਾਹਿਬਾਂ ਨੇ ਸਰੀਰ ਰੂਪ ਵਿੱਚ ਲੋਕਾਂ ਨੂੰ ਜੀਵਨ ਦਾ ਮਾਰਗ ਦਰਸਾਇਆ ਪਿਆਰ ਦਾ ਸੁਨੇਹਾ ਬਖਸ਼ਿਸ਼ ਕੀਤਾ ਤੇ ਉਹਨਾਂ ਦਾ ਪਿਆਰ ਦਾ ਸੁਨੇਹਾ ਸ਼ਬਦ ਸਰੂਪ ਵਿੱਚ ਅੱਜ ਵੀ ਸਾਡੇ ਪਾਸ ਹੈ ਜਿਹੜਾ ਸ਼ਬਦ ਨਾਲ ਜੁੜ ਕੇ ਗੁਰੂ ਨਾਨਕ ਨਾਲ ਜੁੜਦਾ ਹੈ ਜਿਹਦੇ ਹਿਰਦੇ ਚ ਗੁਰੂ ਨਾਨਕ ਦਾ ਜਨਮ ਹੁੰਦਾ ਹੈ ਸੱਚੀ ਗੱਲ ਤਾਂ ਇਹ ਹੈ ਕਿ ਉਸ ਦੇ ਵਾਸਤੇ ਅਸਲੀ ਗੁਰੂ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਪਰ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸੁਣਿਆ ਤੇ ਵੇਖਿਆ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸਮਝਿਆ ਉਹਨਾਂ ਦੇ ਹਿਰਦੇ ਚੋਂ ਅਗਿਆਨ ਦੀ ਧੁੰਦ ਮਿੱਟੀ ਮਿੱਟੇਗੀ ਜ਼ਰੂਰ ਭਾਈ ਸਾਹਿਬ ਭਾਈ ਗੁਰਦਾਸ ਜੀ ਇਸੇ ਪੌੜੀ ਚ ਇੱਕ ਸੋਹਣੀ ਤੁੱਕ ਕਹਿੰਦੇ ਕਹਿੰਦੇ ਨੇ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰਵਾ ਕਹਿੰਦੇ ਨੇ ਜਿਸ ਵੇਲੇ ਸ਼ੇਰ ਗੱਜਦਾ ਹੈ ਨਾ ਤੇ ਮਿਰਗਾਵਲੀ ਨੂੰ ਚੌਪਾਇਆਂ ਨੂੰ ਭਾਜਣਾ ਪੈ ਜਾਂਦੀਆਂ ਨੇ ਸ਼ੇਰ ਦੀ ਗਰਜਣਾ ਸੁਣ ਕੇ ਵੇਖਿਆ ਨਹੀਂ ਹੁੰਦਾ ਅਜੇ ਅਜੇ ਸ਼ੇਰ ਸਾਹਮਣੇ ਨਹੀਂ ਆਇਆ ਸ਼ੇਰ ਗੱਜਦਾ ਹੀ ਹੈ ਤੇ ਹਿਰਨਾਂ ਦੀਆਂ ਡਾਰਾਂ ਨੂੰ ਹੋਰ ਛੋਟੇ ਮੋਟੇ ਜਾਨਵਰਾਂ ਨੂੰ ਗਿਦੜਾਂ ਬਾਘਾਂ ਨੂੰ ਭਾਜਣਾ ਪੈ ਜਾਂਦੀਆਂ ਸ਼ੇਰ ਦੀ ਗਰਜ ਸੁਣ ਕੇ ਗੁਰੂ ਨਾਨਕ ਦੀ ਗਰਜ ਸੁਣ ਕੇ ਪਾਪਾਂ ਤੇ ਪਾਪੀਆਂ ਨੂੰ ਭਾਜਣਾ ਪੈ ਜਾਂਦਾ ਗੁਰੂ ਨਾਨਕ ਦੇ ਸ਼ਬਦ ਦੀ ਗਰਜ ਨੂੰ ਸੁਣ ਕੇ ਵਿਕਾਰਾਂ ਨੂੰ ਭਾਜਣਾ ਪੈ ਜਾਂਦੀਆਂ ਨੇ ਵਿਕਾਰੀਆਂ ਨੂੰ ਭਾਜਣਾ ਪੈ ਜਾਂਦੀਆਂ ਟਿਕ ਨਹੀਂ ਸਕਦੇ ਗੁਰੂ ਨਾਨਕ ਦੇ ਗਿਆਨ ਨੂੰ ਪ੍ਰਾਪਤ ਕਰਕੇ ਅਗਿਆਨ ਨੂੰ ਭਾਜਣਾ ਪੈ ਜਾਂਦੀਆਂ ਜਿਸ ਦੇ ਹਿਰਦੇ ਚ ਗੁਰੂ ਨਾਨਕ ਗੱਜਦਾ ਹੈ ਜੋ ਗੁਰੂ ਨਾਨਕ ਦੇ ਬਚਨਾਂ ਨੂੰ ਹਿਰਦੇ ਚ ਥਾਂ ਦਿੰਦਾ ਹੈ ਉਹਦੇ ਜੀਵਨ ਵਿੱਚੋਂ ਵਿਕਾਰ ਬੁਰਾਈਆਂ ਪਾਪ ਆਪਣੇ ਆਪ ਨੱਠਦੇ ਚਲੇ ਜਾਂਦੇ ਨੇ ਮਨੁੱਖ ਸ਼ੁੱਧ ਹੋ ਜਾਂਦਾ ਪਵਿੱਤਰ ਹੋ ਜਾਂਦਾ ਸਮਝਣਾ ਉਹਦੇ ਘਰ ਵਿੱਚ ਹਿਰਦੇ ਘਰ ਚ ਗੁਰੂ ਨਾਨਕ ਆ ਬੈਠਾ ਹੈ ਉਹਦੇ ਘਰ ਚ ਆਨੰਦ ਆ ਬੈਠਾ ਹੈ ਉਹਦੇ ਘਰ ਚ ਸਹਿਜ ਆ ਵਸਿਆ ਨਿਰੰਕਾਰ ਹੀ ਆ ਵਸਿਆ ਹੈ ਰੋਮ ਰੋਮ ਕੋਟ ਬ੍ਰਹਿਮੰਡ ਕੋ ਜਿਵ ਨਿਵਾਸ ਚਾਸ ਉਹ ਵਾਹਿਗੁਰੂ ਆਪ ਹੀ ਹਿਰਦੇ ਚ ਆ ਵਸਿਆ ਉਸ ਮਨੁੱਖ ਦੇ ਜਿਹਦੇ ਹਿਰਦੇ ਚ ਗੁਰੂ ਨਾਨਕ ਦਾ ਸ਼ਬਦ ਵਸ ਗਿਆ ਜਿਸ ਦਿਨ ਸਰੀਰ ਰੂਪ ਕਰਕੇ ਦਰਸ਼ਨ ਬਖਸ਼ੇ ਸਨ ਡਾਈ ਨੇ ਦਰਸ਼ਨ ਕੀਤੇ ਚੱਕਰਿਤ ਰਹਿ ਗਈ ਕਹਿਣ ਲੱਗੀ ਮੇਰੇ ਹੱਥਾਂ ਵਿੱਚ ਬੜੇ ਬਾਲ ਜੰਮੇ ਪਰ ਇਹ ਕੈਸਾ ਅਲੌਕਿਕ ਬਾਲ ਹੈ ਜਿਹੜਾ ਜੰਮਦੇ ਆ ਬਾਕੀ ਤਾਂ ਰੋਂਦੇ ਨੇ ਮੁਸਕਰਾਉਂਦਾ ਤੇ ਹੱਸਦਾ ਜੰਮੇ ਉਹਨੂੰ ਪਤਾ ਨਹੀਂ ਨਾ ਕੌਣ ਜੰਮੇ ਪੰਡਿਤ ਹਰਦਿਆਲ ਆਇਆ ਮੈਂ ਤਾਂ ਕਲਿਆਣ ਰਾਏ ਨੂੰ ਵਧਾਈ ਦਿੱਤੀ ਆਪਣਾ ਹਿਸਾਬ ਲਾਇਆ ਜੋਤਿਸ਼ ਦਾ ਉਹ ਗ੍ਰਹਿ ਨਛੱਤਰਾਂ ਦੀ ਚਾਲ ਵੇਖ ਕੇ ਆਪਣੇ ਉਸ ਜੋਤਿਸ਼ ਵਿਦਿਆ ਦੇ ਹਿਸਾਬ ਨਾਲ ਉਸ ਨੇ ਵੇਖਿਆ ਜਾਣੇ ਦਰਸ਼ਨ ਕੀਤੇ ਨੇ ਬਾਹਰ ਸਰੂਪ ਦੇ ਤੇ ਬਾਹਰ ਮਹਿਤਾ ਜੀ ਨੂੰ ਆ ਕੇ ਵਧਾਈ ਦਿੰਦਾ ਮਹਿਤਾ ਇਸ ਬਾਲ ਦੀ ਤੇਰੇ ਘਰ ਚ ਜਨਮੇ ਇਸ ਪੁੱਤਰ ਦੀ ਜਿਹਦੀ ਤੈਨੂੰ ਬੜੀ ਸਿੱਖ ਸੀ ਇਸ ਬਾਲ ਦੀ ਤੈਨੂੰ ਬਹੁਤ ਬਹੁਤ ਵਧਾਈ ਹੋਵੇ ਤੇ ਕਹਿੰਦਿਆਂ ਉਹਦੇ ਨੇਤਰਾਂ ਚ ਜਾਲ ਆ ਗਿਆ ਮਹਿਤਾ ਕਲਿਆਣ ਰਾਏ ਦਾ ਮੂੰਹ ਹੋਰ ਤਰ੍ਹਾਂ ਦਾ ਹੋ ਗਿਆ ਚਿਹਰਾ ਹੋਰ ਤਰ੍ਹਾਂ ਦਾ ਹੋ ਗਿਆ ਮੇਰੇ ਬਾਲ ਦੀ ਵਧਾਈ ਦੇ ਰਿਹਾ ਤੇ ਨੇਤਰਾਂ ਚ ਪਾਣੀ ਕਿਉਂ ਆ ਗਿਆ ਇਸ ਨੂੰ ਬਦਸ਼ਕ ਨਹੀਂ ਸਮਝਿਆ ਕਹਿੰਦੇ ਨੇ ਪ੍ਰੋਤ ਜੀ ਇਹ ਕੀ ਕਰਦੇ ਹੋ ਵਧਾਈ ਵੀ ਦਿੰਦੇ ਹੋ ਤੇ ਨੇਤਰ ਵੀ ਸੱਜਲ ਹੋ ਗਿਆ ਤੇ ਪੰਡਿਤ ਜੀ ਕਹਿੰਦੇ ਨੇ ਮਹਿਤਾ ਜੀ ਹੋਰ ਕਿਸੇ ਗੱਲ ਦਾ ਵੈਰਾਗ ਨਹੀਂ ਵੈਰਾਗ ਇਸ ਗੱਲ ਦਾ ਹੈ ਇਸ ਬਾਲਕ ਨੇ ਜਿਸਨੇ ਤੇਰੇ ਘਰ ਚ ਜਨਮ ਲਿਆ ਹੈ ਇਸ ਮਹਾਂਪੁਰਸ਼ ਨੇ ਪਤਾ ਨਹੀਂ ਸੰਸਾਰ ਤੇ ਕੀ ਕੁਝ ਪ੍ਰਚਾਰਨਾ ਹੈ ਕੀ ਕੁਝ ਵਿਖਾਉਣਾ ਕੀ ਕੁਝ ਸੁਣਾਉਣਾ ਹੈ ਬੜਾ ਅਲੌਕਿਕ ਪੁਰਖ ਆਇਆ ਪਤਾ ਨਹੀਂ ਕੀ ਕੁਝ ਵੱਖੇ ਵੇਖੇਗਾ ਮੇਰੀ ਉਮਰ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਉਹ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਦੇਖ ਸਕਾਂਗਾ ਵੈਰਾਗ ਮੈਨੂੰ ਇਸ ਗੱਲ ਦਾ ਆ ਗਿਆ ਕਿ ਜਿਸ ਮਹਾਂਪੁਰਸ਼ ਦੇ ਜਨਮ ਤੇ ਅੱਜ ਮੈਨੂੰ ਤੂੰ ਬੁਲਾ ਭੇਜਿਆ ਕਿ ਇਹਦੀ ਮੈਂ ਪੱਤਰੀ ਵਾਜਾਂ ਇਹਦੀ ਮੈਂ ਜਨਮ ਪੱਤਰੀ ਲਿਖਾਂ ਇਹਦੇ ਮੈਂ ਨਛੱਤਰ ਵੇਖਾਂ ਉਹ ਮੈਂ ਤੇਰੇ ਹੁਕਮ ਵਿੱਚ ਕਰ ਦਿੱਤਾ
लेकिन मेरे भागा च नहीं कि जो कुछ ए संसार दे उत्ते पसारेगा वह वेख सका। मेरी उम्र आग्या नहीं देवेगी कि मैं उस समय तक वेख सका कि संसार नूं केड़े केड़े प्यारे प्यारे सुनेह दिंदा है, कैसे कौतक विखाउंदा है, की कुछ वरताउंदा है, वह मैं ना वेख सकांगा। मैं तां उस करके वैराग विच आ गया। जन्म ते जिन्हां ने दर्शन किए उन्होंने समझिया कि पता नहीं की करेगा। ते ही नहीं, छोटे छोटे हुंदे आ कितने ही कौतक वरताए, किते लेटिया होया उत्ते सर्प पै छाया करदे, किते माल डंगरां ने जे खेती चर लई है ते उह खेती मुड़ के हरी पई हुंदी, किते बालां नूं नाल लै के उन्हां नूं सतनाम ते वाहिगुरु दा जाप पै कराउंदे ने, एक ओंकार पै दड़ाउंदे ने, किते उह पिता जी दे दित्ते होए 20 रुपये साधां नूं खवा के सच्चे सौदे पै करदे ने, जिहदियां बरकतां अज वी पै खाने आ। गुरु नानक दे उस महादान नूं, उस महापुन नूं अज लंगर दा नां दिंदे। पता नहीं उसे दी बरकत सदका यसन बसन गुरसिखन लड़ाए हैं। गुरु नानक दा सिख कदे तंग नहीं रहिंदा, भुखा नहीं रहिंदा। गुरु नानक दे चरणां दे सदका गुरु नानक नूं गुरु मन लैण वालियां नूं किसे गल दा तोड़ा घाटा नहीं। शब्द स्वरूप जिसले हिरदे च वसते ने, शरीर रूप च कईयां नूं निहाल कीता, छोटे हुंदियां तों लैके बिरध अवस्था तक कितनिया दा पार उतारा कीता, कितनिया दा जीवन बदलिया। मरदाने ने बेनती चा की, कहन लगा पातशाह किते घर ही मिला लिया, उदास हो गया। कहन लगे चल लै के आ गए, पर राय भोए ने तलवंडी दे अंदर प्रवेश नहीं किया, बाहर बैठ गए, रुखां दी चंगी च बैठ गए। मरदाने आ जा तू मिले आ, मेरे बारे ना दसी किसे नूं। सत वचन कह के मरदाना नगर विच आ गया, घर वालियां नूं मिले आ, आंढ गुआंढ नूं मिले, बरादरी दे बंदियां नूं मिलिया, सारे ही बड़े राजी। गल माता तृप्ता जी दे कन्नां तक भी पहुंची, कहा भेजिया मरदानिया मिल के जाए, घरदियां नूं मिल के आ गया, आके मत्था टेकिया। मरदानिया मेरा लाल, गुरु नानक तेरा गुरु नानक मेरा नानक किथे ही, की दसे, उथे हुक्म सी दसी ना किसे नूं, मेरा जिक्र ना करे, चुप करके बह रहे। थोड़ी देर बाद कहिंदा माता मैं चला, माता जी कहिंदे ने चल किथे जाएगा, घरदियां नूं मिल लिया ही, मैनू मिल लिया, तीजी तेरी धिर केड़ी, चल किथे चलना। मरदाना उठ के तुर पिया ते माता जी मगरे आ गया गुरु नानक दे पास, मगरे मगरे फोले पैली, माता जी भी पहुंच पई। मगरों पुछ के मैता कल्याण राय भी तुरे आ, दोवां नूं आउंदियां नूं धन गुरु नानक ने पूरन अदब सत्कार दे नाल पैरी हथ ला के कोल बिठाया, लिया के आप जिस बिछाई ते बैठे सन उस तो थले हो गए, माता पिता नूं अदब नाल बिठाया। पर अज मैता जी दी नजरां च कुछ होर है, सोची पए होए, मैं सारी उम्र पुत्र पुत्र कह के चिरकाई देंदा रहा, सारा संसार जिन्हों मथे टेकदा, सारा संसार जिसनू धन धन कह के याद करदा, कालू किते तेरे मंदे भागदा नहीं कि तू इस नूं समझ ना सकिया। नानकी जिसनू रब रब कहिंदी, अज गौ नाल वेखिया कुछ होर दिसिया। हौली जी छोकले जागा होया ते गुरु नानक दे चरणां ते पै गया। धन गुरु नानक कहन लगे पिता जी की करदे हो, कहन लगे नानक ना अज पिता ना कहो, अज मैनू तू अपने घर प्रवेश करन दी आग्या दे, अपने मार्ग ते मैनू ला लै, मैनू भी ओ कुछ बना लै, तू किन्नियां नूं अपने नाल जोड़े है, अपने मगर लाया है, अपनी सिखी बख्शिश कीती है, अज अपने बाप दी झोली भी ओ खैर पा दे। धन गुरु नानक ने मोढ़िया तो फड़िया, पिता दे कन्न कोल हौली जी कहता सतकरता सतनाम, मैता जी दा लून उठर गया, आनंद नाल भर गया रोम रोम। हैरान हो गए, मैं इस चीज तो एवं ही वांझा रह गया, क्यों जापे आ भी एक दिन ता ऐसा सी जिस दिन नानक ने मेरे घर जन्म लिया सी, ते अज यूं जापदा जिवें नानक दे घर मैं जन्म ले रहा हूं। मैता जी ने यूं जापदा है जिवें नानक दी गुरमत दे घर विच, नानक दे घर च अज मेरा नवा जीवन नवा जन्म हो के एक नवे जीवन की आरंभता हो, सरूर नाल भरे आनंद नाल भरे हो सरशार हो, गुरु नानक दे चरणा ते ढह पैना चाहते, क्योंकि वह कुछ मिल गया है जो गुरु नानक दे दर तो बड़िया नूं मिले।